ਵਾਹਿਗੁਰੂ ਪਰਮ ਪਿਤਾ ਪਰਮੇਸ਼ਵਰ ਦੀ ਸਿਫਤ ਸਾਲਾਹ ਉਹਦੀ ਕੀਰਤੀ ਭਗਵਾਨ ਦੀ ਉਸਤਤ ਵਿੱਚ ਕਹਿੰਦੇ ਨੇ ਨਾਰਦ ਭਗਵਾਨ ਵੀ ਹਰ ਵੇਲੇ ਵੀਣਾ ਹੱਥ ਵਿੱਚ ਲੈ ਕੇ ਉਸਤਤ ਕਰਦੇ ਹੋਏ ਕੀਰਤਨ ਹੀ ਕਰਦੇ ਰਹਿੰਦੇ ਸਨ। ਤੋ ਗੁਰੂ ਘਰ ਦੇ ਵਿੱਚ ਕੀਰਤਨ ਦੀ ਬੜੀ ਮਹਾਨਤਾ ਹੈ। ਕੀਰਤਨ ਜੋ ਗੁਰਸਿੱਖਾਂ ਦਾ ਆਧਾਰ ਹੈ, ਗੁਰਸਿੱਖਾਂ ਦੀ ਜਾਨ ਹੈ। ਗੁਰੂ ਨਾਨਕ ਨਾਮ ਲੇਵਾ ਗੁਰਸਿੱਖ, ਗੁਰੂ ਅਤੇ ਗੁਰੂ ਕੇ ਕੀਰਤਨ ਤੋਂ ਬਿਨਾਂ ਰਹਿ ਨਹੀਂ ਸਕਦਾ। ਇਹ ਜੀਵਨ ਹੈ ਗੁਰੂ ਕੇ ਸਿੱਖ ਦਾ। ਕੀਰਤਨ ਸਿਮਰਨ ਵੀ ਇੱਕ ਭਗਤੀ ਹੈ, ਸੇਵਾ ਵੀ ਇੱਕ ਭਗਤੀ ਹੈ। ਨੌ ਭਗਤੀਆਂ ਮੰਨੀਆਂ ਜਾਂਦੀਆਂ ਨੇ, ਉਹਨਾਂ ਵਿੱਚੋਂ ਇੱਕ ਭਗਤੀ ਹੈ ਕੀਰਤਨ ਭਗਤੀ। ਤਾਂ ਗੁਰੂ ਰਾਮਦਾਸ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਕੀਰਤਨ ਦੀ ਮਹਾਨਤਾ ਦਰਸਾਉਂਦੇ ਹੋਏ ਕਹਿ ਰਹੇ ਨੇ, ਮੈਨੂੰ ਮੇਰੇ ਸਤਿਗੁਰੂ ਨੇ ਵਾਹਿਗੁਰੂ ਦਾ ਨਾਮ ਹਰੀ ਨਾਮ ਦੱਸਿਆ ਹੈ ਤੇ ਮੈਂ ਉਸ ਕੀਰਤੀ ਦੇ ਵਿੱਚ ਹੀ ਹਰ ਵੇਲੇ ਲੀਨ ਰਹਿੰਦਾ ਹਾਂ। ਔਰ ਇਹ ਭਾਗਾਂ ਨਾਲ

ਕੀਰਤਨ ਦੀ ਮਹਾਨਤਾ ਦਰਸਾਉਂਦੇ ਹੋਏ ਹਜ਼ੂਰ ਨੇ ਇਤਨੀ ਮਿਹਰ ਕੀਤੀ ਹੈ ਗੁਰਸਿੱਖਾਂ ਤੇ, ਇਤਨਾ ਮਾਣ ਬਖਸ਼ਿਆ ਹੈ ਗੁਰਸਿੱਖਾਂ ਨੂੰ। ਇੱਕ ਵੇਰ ਦਾ ਜ਼ਿਕਰ ਹੈ ਕਿ ਗੁਰੂ ਘਰ ਦੇ ਵਿੱਚ ਕੀਰਤਨ ਕਰਨ ਵਾਲੇ ਸੱਤਾ ਤੇ ਬਲਵੰਡ ਉਹਨਾਂ ਦਾ ਜ਼ਿਕਰ ਆਉਂਦਾ ਹੈ। ਇੱਕ ਵੇਰ ਕਿਸੇ ਕਾਰਨ ਇਹ ਰੁੱਸ ਗਏ, ਗੁੱਸੇ ਹੋ ਕੇ ਘਰ ਬੈਠ ਗਏ, ਦੱਸਿਆ ਕੋਈ ਨਾ, ਨਾਰਾਜ਼ ਹੋ ਕੇ ਆਪਣੇ ਘਰ ਵਿੱਚ ਬੈਠੇ ਰਹੇ। ਅੰਮ੍ਰਿਤ ਵੇਲਾ ਹੋਇਆ, ਕੀਰਤਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਨਾ ਆਏ। ਸੰਗਤਾਂ ਬੈਠੀਆਂ ਉਡੀਕ ਪਈਆਂ ਕਰਦੀਆਂ ਤੇ ਗੁਰੂ ਪੰਚਮ ਪਾਤਸ਼ਾਹ ਆਪ ਇੰਤਜ਼ਾਰ ਪਏ ਕਰਨ ਕਿ ਕਿਸ ਵੇਲੇ ਉਹ ਗੁਰੂ ਕੇ ਕੀਰਤਨੀਏ ਆਉਣ ਤੇ ਕੀਰਤਨ ਸੁਣਾ ਕੇ ਤ੍ਰਿਪਤ ਕਰਨ। ਪਰ ਜਦੋਂ ਵੇਖਿਆ ਸੱਤਾ ਬਲਵੰਡ ਨਾ ਆਏ, ਇੱਕ ਸਿੱਖ ਨੂੰ ਭੇਜਿਆ, ਜਾਓ ਭਾਈ ਬੁਲਾ ਕੇ ਲਿਆਓ। ਸਿੱਖ ਗਿਆ, ਜਾ ਕੇ ਬੇਨਤੀ ਕੀਤੀ ਪਰ ਇਹ ਆਉਣ ਵਾਸਤੇ ਤਿਆਰ ਨਾ ਹੋਏ, ਇਨਕਾਰ ਕਰ ਦਿੱਤਾ, ਅਸਾਂ ਕੀਰਤਨ ਵਾਸਤੇ ਨਹੀਂ ਜਾਣਾ। ਉਸ ਤੋਂ ਬਾਅਦ ਬਾਬੇ ਬੁੱਢੇ ਨੂੰ ਭੇਜਿਆ, ਉਹਨਾਂ ਨੇ ਵੀ ਜਾ ਕੇ ਤਰਲੇ ਕੀਤੇ, ਗੁਰੂ ਅਰਜਨ ਪਾਤਸ਼ਾਹ ਤੁਹਾਨੂੰ ਬੁਲਾ ਰਹੇ ਨੇ, ਸੰਗਤਾਂ ਇੰਤਜ਼ਾਰ ਪਈ ਕਰਦੀਆਂ ਨੇ, ਕੀਰਤਨ ਵਾਸਤੇ ਚਲੋ। ਪਰ ਅੱਗੋਂ ਬੋਲ ਕਬੋਲ ਬੋਲੇ, ਆਖਣ ਲੱਗੇ ਅਸਾਂ ਨਹੀਂ ਜਾਣਾ। ਵਾਪਸ ਆ ਗਏ ਭਾਈ ਗੁਰਦਾਸ, ਗਏ ਹੋਰ ਪਤਵੰਤ ਤੇ ਸਿੱਖਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭੇਜਿਆ। ਪਰ ਇਤਨਾ ਇਹਨਾਂ ਨੂੰ ਅਹੰਕਾਰ ਆ ਗਿਆ ਕਿ ਇਹ ਉੱਠ ਕੇ ਤੁਰ ਨਾ ਸਕੇ। ਕਹਿਣ ਲੱਗੇ ਅਸਾਂ ਨਹੀਂ ਹੋ ਜਾਣਾ, ਅਸੀਂ ਅੱਜ ਤੋਂ ਬਾਅਦ ਗੁਰੂ ਅਰਜਨ ਦੇ ਦਰਬਾਰ ਵਿੱਚ ਕੀਰਤਨ ਨਹੀਂ ਕਰਾਂਗੇ। ਵਾਪਸ ਆ ਗਏ, ਆ ਕੇ ਸਾਰੀ ਬਿਰਥਾ ਦੱਸੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਕਹਿੰਦੇ ਨੇ ਆਪ ਉੱਠ ਕੇ ਤੁਰ ਪਏ। ਸੰਗਤਾਂ ਨੇ ਬੇਨਤੀ ਕੀਤੀ, ਪਾਤਸ਼ਾਹ ਉਹ ਤੇ ਅਹੰਕਾਰੇ ਗਏ ਨੇ, ਕੋਈ ਬੋਲ ਕਬੋਲ ਨਾ ਬੋਲ ਦੇਣ, ਇਸ ਵਾਸਤੇ ਤੁਸੀਂ ਨਾ ਜਾਓ। ਪਰ ਧੰਨ ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ, ਨਾ ਭਾਈ, ਮੇਰੇ ਗੁਰੂ ਕਾ ਕੀਰਤਨ ਸੁਣਾਉਣ ਵਾਲੇ ਨੇ, ਮੈਂ ਆਪ ਜਾ ਕੇ ਉਹਨਾਂ ਨੂੰ ਲੈ ਕੇ ਆਉਂਦਾ। ਤੁਰ ਪਏ। ਔਰ ਜ਼ਿਕਰ ਇਹ ਵੀ ਆਉਂਦਾ ਹੈ ਕਿ ਆਪ ਨੰਗੇ ਪੈਰੀ ਗਏ ਉਹਨਾਂ ਸੱਤਾ ਤੇ ਬਲਵੰਡ ਦੇ ਘਰ, ਜਾ ਕੇ ਪੁਕਾਰ ਕੀਤੀ, ਜਾ ਕੇ ਬੇਨਤੀ ਕੀਤੀ, ਓਏ ਸੱਤਾ ਤੇ ਬਲਵੰਡ ਚਲੋ ਗੁਰੂ ਕਾ ਕੀਰਤਨ ਸੁਣਾ। ਸੰਗਤਾਂ ਉਡੀਕਦੀਆਂ ਨੇ ਕਿਉਂਕਿ ਕੀਰਤਨ ਗੁਰਸਿੱਖ ਦਾ ਆਧਾਰ ਹੈ। ਇਹ ਕੀਰਤਨ ਦੀ ਮਹਾਨਤਾ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਈ ਹੈ। ਜਦੋਂ ਹਜ਼ੂਰ ਨੇ ਇਹ ਬਚਨ ਕਹੇ, ਸੱਤਾ ਬਲਵੰਡ ਕਹਿੰਦੇ ਨੇ ਅਸਾਂ ਤੇਰੇ ਦਰਬਾਰ ਵਿੱਚ ਕੀਰਤਨ ਕਰਨ ਵਾਸਤੇ ਨਹੀਂ ਜਾਣਾ, ਕਿਸੇ ਹੋਰ ਨੂੰ ਸੱਦ ਲੈ। ਹਜ਼ੂਰ ਨੇ ਆਖਿਆ ਜੋ ਤੁਸੀਂ ਕਹੋਗੇ ਤੁਹਾਨੂੰ ਮਿਲੇਗਾ, ਤੁਹਾਡੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣਗੀਆਂ, ਇੱਕ ਵੇਰ ਚਲੋ। ਫਿਰ ਵੀ ਇਨਕਾਰ ਕੀਤਾ। ਹਜ਼ੂਰ ਕਹਿਣ ਲੱਗੇ ਮੇਰੇ ਗੁਰੂ ਨਾਨਕ ਦਾ ਵਾਸਤਾ ਕੀਰਤਨ ਕਰਨ ਵਾਸਤੇ ਚਲੋ। ਜਦੋਂ ਇਹ ਗੱਲ ਸੁਣੀ ਤਾਂ ਅੱਗੋਂ ਅਹੰਕਾਰ ਵਿੱਚ ਮੱਤੇ ਹੋਇਆਂ ਨੇ ਆਖਿਆ ਤੁਹਾਡਾ ਗੁਰੂ ਨਾਨਕ, ਉਸ ਨਾਲ ਜੇ ਸਾਡਾ ਭਾਈ ਮਰਦਾਨਾ ਨਾ ਹੁੰਦਾ ਤੇ ਉਹਨੂੰ ਕਿਸਨੇ ਪੁੱਛਣਾ ਸੀ, ਸਾਡੇ ਕਰਕੇ ਤੁਹਾਡੀ ਸ਼ੋਭਾ ਹੈ, ਜੇ ਅਸੀਂ ਤੁਹਾਡੇ ਨਹੀਂ ਜਾਵਾਂਗੇ ਤੇ ਤੁਹਾਨੂੰ ਕੌਣ ਪੁੱਛੇਗਾ। ਜਿਸ ਵੇਲੇ ਇਹ ਗੱਲ ਸੁਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਾਨ ਦੇ ਖਿਲਾਫ, ਹਜ਼ੂਰ ਕਹਿਣ ਲੱਗੇ ਓਏ ਕੋੜਿਓ, ਤੁਹਾਨੂੰ ਕੋੜ ਨਿਕਲੇਗਾ, ਤੁਸੀਂ ਮੇਰੇ ਗੁਰੂ ਨਾਨਕ ਦੇ ਸ਼ਾਨ ਦੇ ਵਿੱਚ ਐਸੇ ਬੋਲ ਕਬੋਲ ਬੋਲੇ ਨੇ। ਔਰ ਉਥੋਂ ਵਾਪਸ ਆ ਗਏ, ਇਕਦਮ ਵਾਪਸ ਹੋ ਤੁਰੇ। ਜਦੋਂ ਆਏ ਦਰਬਾਰ ਵਿੱਚ, ਸੰਗਤਾਂ ਉਡੀਕਦੀਆਂ ਪਈਆਂ, ਸੋਚਦੀਆਂ ਪਈਆਂ ਸ਼ਾਇਦ ਗੁਰੂ ਪਾਤਸ਼ਾਹ ਜੀ ਦਾ ਬਚਨ ਤੇ ਮੰਨ ਲੈਣਗੇ, ਪਰ ਵੇਖਿਆ ਉਹਨਾਂ ਨੇ ਹਜ਼ੂਰ ਦਾ ਬਚਨ ਵੀ ਨਾ ਮੰਨਿਆ। ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤ ਚਿਤ ਮੂਰਤ ਸਤਿਗੁਰੂ, ਨਿਰਮਲਤਾ ਦੇ ਸਾਗਰ ਸਤਿਗੁਰੂ,
ਸਹਿਜ ਅਵਸਥਾ ਵਿੱਚ ਆ ਕੇ ਟਿਕ ਗਏ ਆਪਣੇ ਆਸਣ ਤੇ। ਅੱਖਾਂ ਮੀਟੀਆਂ ਹੋਈਆਂ ਨੇ, ਸੰਗਤਾਂ ਹੁਣ ਸੋਚਦੀਆਂ ਨੇ ਕਿ ਹਜ਼ੂਰ ਹੁਣ ਕੀ ਬਚਨ ਫਰਮਾਉਣ ਲੱਗੇ ਨੇ। ਉਹਨਾਂ ਦੇ ਮੁਖਾਰ ਬਿੰਦ ਵੱਲ ਤੱਕ ਰਹੀਆਂ ਨੇ ਸੰਗਤਾਂ। ਹਜ਼ੂਰ ਦੇ ਨੈਣ ਖੁੱਲੇ, ਆਖਣ ਲੱਗੇ ਗੁਰੂ ਕੀ ਸਾਧ ਸੰਗਤ, ਉਹ ਤੇ ਅਹੰਕਾਰੇ ਗਏ ਨੇ, ਉਹ ਤੇ ਫਿੱਟ ਗਏ ਨੇ, ਤੇ ਗੁਰੂ ਘਰੋਂ ਫਿਟਕਾਰੇ ਹੋਏ, ਉਹਨਾਂ ਨੂੰ ਕੋਈ ਮੂੰਹ ਨਾ ਲਗਾਵੇ। ਜਿਹੜਾ ਮੂੰਹ ਲਗਾਏਗਾ ਉਹਦਾ ਮੂੰਹ ਅਸੀਂ ਕਾਲਾ ਕਰਾਂਗੇ। ਔਰ ਸਾਧ ਸੰਗਤ ਆਓ, ਅੱਜ ਮੇਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਹ ਬਖਸ਼ਿਸ਼ ਝੋਲੀਆਂ ਪਸਾਰ ਕੇ ਸਾਰੇ ਹੀ ਅੱਜ ਪ੍ਰਾਪਤ ਕਰੋ। ਅੱਜ ਤੋਂ ਬਾਅਦ ਹਰ ਗੁਰੂ ਕਾ ਸਿੱਖ, ਹਰ ਗੁਰਸਿੱਖ ਮਾਈ ਭਾਈ ਗੁਰੂ ਕਾ ਕੀਰਤਨ ਕਰੇਗਾ। ਹਜ਼ੂਰ ਨੇ ਕਹਿੰਦੇ ਨੇ ਆਪ ਸਰਿੰਦਾ ਲਿਆ ਔਰ ਆਪਣੇ ਮਿੱਠ ਬੋਲੇ ਗਲੇ ਤੋਂ, ਮਿਠਾਸ ਭਰੇ ਗਲੇ ਤੋਂ ਇਲਾਹੀ ਨਾਦ ਗੁਰਬਾਣੀ ਕੀਰਤਨ ਉਚਾਰਨ ਕੀਤਾ ਤੇ ਸੰਗਤਾਂ ਨੂੰ ਆਖਿਆ ਆਓ ਸਾਧ ਸੰਗਤ ਜੀ ਰਲ ਕੇ ਕੀਰਤਨ ਕਰੀਏ। ਇਹ ਹੈ ਮੇਰੇ ਗੁਰੂ ਦੀ ਬਖਸ਼ਿਸ਼ ਜੋ ਅੱਜ ਹਰ ਗੁਰੂ ਕਾ ਸਿੱਖ ਮਾਈ ਭਾਈ ਬਿਰਧ ਬੱਚਾ ਗੁਰੂ ਕਾ ਕੀਰਤਨ ਕਰ ਸਕਦਾ ਹੈ, ਬਿਨਾਂ ਕਿਸੇ ਭੇਦਭਾਵ ਤੋਂ ਕੀਰਤਨ ਕਰਦਾ ਹੈ। ਸ਼ਾਇਦ ਜੇ ਕਿਧਰੇ ਗੁਰੂ ਪਾਤਸ਼ਾਹ ਇਹ ਬਖਸ਼ਿਸ਼ ਨਾ ਕਰਦੇ, ਸੱਤਾ ਤੇ ਬਲਵੰਡ ਨੂੰ ਕਿਧਰੇ ਅਹੰਕਾਰ ਨਾ ਆਉਂਦਾ, ਇਹ ਬਖਸ਼ਿਸ਼ ਆਪਾਂ ਸਾਰਿਆਂ ਨੂੰ ਕਿੱਥੋਂ ਪ੍ਰਾਪਤ ਹੋਣੀ ਸੀ। ਇਹੀ ਹਾਲ ਹੋਣਾ ਸੀ ਜਿਵੇਂ ਹਜ਼ੂਰ ਗੁਰੂ ਰਾਮਦਾਸ ਪਾਤਸ਼ਾਹ

ਇਹ ਵਡਿਆਈ ਦਿੱਤੀ ਕਿ ਹਰ ਗੁਰੂ ਕਾ ਸਿੱਖ ਪਿਆਰ ਨਾਲ ਸ਼ਰਧਾ ਨਾਲ ਕੀਰਤਨ ਕਰੇ, ਔਰ ਜੋ ਸ਼ਰਧਾ ਨਾਲ ਪਿਆਰ ਨਾਲ ਗੁਰੂ ਕਾ ਕੀਰਤਨ ਕਰਦਾ ਵਾਹਿਗੁਰੂ ਦੀ ਸਿਫਤਸਾਲਾ ਵਿੱਚ ਜੁੜਦਾ ਹੈ ਉਸਦਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਂਦੇ ਨੇ। ਤੇ ਗੁਰੂ ਰਾਮਦਾਸ ਪਾਤਸ਼ਾਹ ਆਪ ਪਏ

ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨ ਪਾਰਸ ਹਨ। ਜੇ ਲੋਹਾ ਪਾਰਸ ਨਾਲ ਛੁਆ ਦੇਈਏ ਤਾਂ ਉਹ ਲੋਹਾ ਨਹੀਂ ਰਹਿੰਦਾ, ਸੋਨਾ ਬਣ ਜਾਂਦਾ। ਗੁਰੂ ਨਾਨਕ ਦੇ ਚਰਨ ਐਸੇ ਪਾਰਸ ਹਨ, ਜੇ ਇਸ ਦੇ ਨਾਲ ਲੋਹੇ ਨੂੰ ਵੀ ਛੁਆ ਦੇਈਏ ਤਾਂ ਲੋਹਾ ਵੀ ਪਾਰਸ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਪਾਰਸ ਭੇਟ ਪਏ ਸੇ ਪਾਰਸ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਤਾਂ ਉਸਦੀ ਮਨੋਕਾਮਨਾ ਪੂਰੀਆਂ ਹੋ ਗਈਆਂ। ਜੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਸਾਧ ਸੰਗਤ ਬੋਲੋ ਸ੍ਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਸ਼ਾਮਾ ਦਾ ਦੀਵਾਨ ਸੱਜਿਆ ਤਾਈਏ ਇੱਕ ਪ੍ਰੇਮੀ ਆ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਟਕਾ ਮੱਥਾ ਟੇਕਿਆ। ਗਰੀਬ ਵਿਚਾਰਾ ਜਿਤਨੀ ਵਿਚਾਰੇ ਦੀ ਬਿੱਤ ਸੀ ਆ ਕੇ ਇੱਕ ਟੱਕਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ ਤਾਂ ਸਾਹਿਬ ਜੀ ਨੇ ਉਹ ਟੱਕਾ ਲੈ ਕੇ ਆਪਣੀ ਤਲੀ ਤੇ ਰੱਖ ਲਿਆ। ਕੋਲ ਬੈਠੇ ਸਨ ਬਾਬਾ ਸ੍ਰੀ ਚੰਦ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ। ਆਖਿਆ, ਬੇਟਾ ਸ੍ਰੀ ਚੰਦ, ਦੱਸੋ ਸਾਡੀ ਤਲੀ ਵਿੱਚ ਕੀ ਹੈ? ਤਾਂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ, ਤੁਹਾਡੀ ਤਲੀ ਤੇ ਇੱਕ ਟਕਾ ਹੀ ਤਾਂ ਹੈ। ਹੁਣੇ ਸਿੱਖ ਆਇਆ, ਇਸ ਨੇ ਤੁਹਾਡੇ ਅੱਗੇ ਇੱਕ ਟਕਾ ਮੱਥਾ ਟੇਕਿਆ ਜੋ ਤੁਸੀਂ ਆਪਣੀ ਮੁੱਠੀ ਵਿੱਚ ਰੱਖ ਲਿਆ। ਆਪਣੇ ਛੋਟੇ ਪੁੱਤਰ ਲਕਸ਼ਮੀ ਚੰਦ ਜੀ ਕੋਲੋਂ ਪੁੱਛਿਆ, ਬੇਟਾ ਤੂੰ ਦੱਸ ਸਾਡੀ ਤਲੀ ਤੇ ਕੀ ਹੈ? ਕਹਿਣ ਲੱਗੇ, ਪਿਤਾ ਜੀ, ਇੱਕ ਟਕਾ ਹੀ ਤਾਂ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਕੋਲੋਂ ਪੁੱਛਿਆ, ਸਾਧ ਸੰਗਤ ਤੁਸੀਂ ਦੱਸੋ ਸਾਡੀ ਤਲੀ ਤੇ ਕੀ ਹੈ? ਸਾਰਿਆਂ ਨੇ ਆਖਿਆ, ਗਰੀਬ ਨਿਵਾਜ, ਇੱਕ ਟਕਾ ਹੀ ਹੈ। ਤਾਂ ਹੀ ਸੇਵਾ ਕਰਦੇ ਹੋਏ ਭਾਈ ਲਹਿਣਾ ਜੀ ਉੱਥੇ ਆਏ, ਘਾਹ ਦੀ ਪੰਡ ਸਿਰ ਤੋਂ ਇੱਕ ਪਾਸੇ ਰੱਖ ਕੇ ਸੰਗਤ ਵਿੱਚ ਜਿੱਥੇ ਜਗ੍ਹਾ ਮਿਲਦੀ ਸੀ ਬੈਠ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਕੋਲ ਸੱਦਿਆ, ਆਖਿਆ, ਲੈਣਿਆ ਇੱਥੇ ਆ ਜੀ। ਗਰੀਬ ਨਿਵਾਜ, ਲੈਣਿਆ ਤੂੰ ਦੱਸ ਬਈ ਸਾਡੀ ਤਲੀ ਤੇ ਕੀ ਹੈ? ਸਾਧ ਸੰਗਤ ਬੋਲੋ ਸ੍ਰੀ। ਭਾਈ ਲਹਿਣਾ ਜੀ ਦੇ ਹੱਥ ਜੁੜ ਗਏ, ਬੇਨਤੀ ਕੀਤੀ, ਗਰੀਬ ਨਿਵਾਜ, ਮੈਂ ਕੌਣ ਹਾਂ ਕਿ ਦੱਸਾਂ ਕਿ ਤੇਰੀ ਤਲੀ ਤੇ ਕੀ ਹੈ? ਨਹੀਂ ਲੈਣਿਆ, ਦੱਸ ਬਈ, ਜੋ ਵੇਖਿਆ ਹੀ ਉਹੀ ਦੱਸ। ਤਾਂ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਿਵਾਜ, ਆਪ ਦੀ ਤਲੀ ਤੇ 14 ਲੋਕਾਂ ਦੀ ਪਾਤਸ਼ਾਹੀ ਹੈ, ਔਰ ਜੇ ਇਹ ਮੇਰ ਭਰਿਆ ਹੱਥ ਤੂੰ ਜਿਸ ਦੇ ਸਿਰ ਤੇ ਰੱਖ ਦੇਵੇਂ ਨਾ, ਉਹ 14 ਲੋਕਾਂ ਦਾ ਪਾਤਸ਼ਾਹ ਬਣ ਸਕਦਾ ਹੈ। ਸਾਧ ਸੰਗਤ ਬੋਲੋ ਸ੍ਰੀ। ਹਾਂ ਬਈ, ਗੁਰੂ ਨਾਨਕ ਦੇ ਜਿਸ ਨੇ ਜਿਸ ਭਾਵਨਾ ਨਾਲ ਗੁਰੂ ਨਾਨਕ ਨੂੰ ਪੂਜਿਆ, ਗੁਰੂ ਨਾਨਕ ਨੇ ਉਸ ਨੂੰ ਉਹ ਜਿਹਾ ਫਲ ਦਿੱਤਾ। ਇੱਥੇ ਤਾਂ ਸਿਦਕ ਔਰ ਪਿਆਰ ਦੀ ਗੱਲ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਤੇ ਜਿਤਨਾ ਕੋਈ ਵੱਡਾ ਸਿਦਕ ਦਾ ਝੋਲ ਲੈ ਕੇ ਆਏਗਾ, ਉਤਨੀਆਂ ਹੀ ਬਖਸ਼ੀਸ਼ਾਂ ਦੀ ਦਾਤਾਂ ਗੁਰੂ ਨਾਨਕ ਕੋਲੋਂ ਲੈ ਕੇ ਜਾਏਗਾ। ਸਤ ਸੰਗਤ ਬੋਲੋ ਸ੍ਰੀ। ਇਸ ਵਾਸਤੇ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ।

ਇਮਤਿਹਾਨ ਲਿੱਤਾ ਆਪਣੇ ਪੁੱਤਰਾਂ ਦਾ ਵੀ ਔਰ ਆਪਣੇ ਸੇਵਾਦਾਰ ਭਾਈ ਲੈਣੇ ਦਾ ਵੀ, ਕਿਉਂਕਿ ਪਤਾ ਸੀ ਕਿ ਆ ਜੋ ਗੱਦੀ ਹੈ ਇਸ ਤੇ ਉਹੀ ਬੈਠ ਸਕਦਾ ਹੈ ਜੋ ਇਸ ਗੱਦੀ ਦੇ ਲਾਇਕ ਹੋਵੇ। ਸਾਧ ਸੰਗਤ ਬੋਲੋ ਸ੍ਰੀ ਔਰ ਬਿਨਾਂ ਕਸੌਟੀ ਤੇ ਪਰਖੇ ਹੋਏ, ਬਿਨਾਂ ਪ੍ਰੀਖਿਆ ਲਿੱਤੇ ਹੋਏ, ਆ ਕਿਵੇਂ ਪਤਾ ਲੱਗੇ ਕਿ ਇਸ ਗੱਦੀ ਤੇ ਬਹਿਣ ਦਾ ਕੌਣ ਹੱਕਦਾਰ ਹੈ। ਇੱਕ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵਿਰਾਟ ਰੂਪ ਧਾਰਿਆ। ਅੱਗੇ ਅੱਗੇ ਗੁਰੂ ਨਾਨਕ ਸੱਚੇ ਪਾਤਸ਼ਾਹ, ਮਗਰ ਮਗਰ ਸੰਗਤਾਂ ਨੂੰ ਆਉਂਦਿਆਂ ਵੇਖ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਿੱਛਾ ਤੱਕਿਆ ਤੇ ਆਖਿਆ, ਸਾਡੇ ਪਿੱਛੇ ਕੀ ਲੈਣ ਆਏ ਹੋ, ਜਾਓ ਮੁੜ ਜਾਓ ਘਰਾਂ ਨੂੰ ਸਾਰੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਦਰ ਕੀਤੀ, ਮਾਇਆ ਦੇ ਢੇਰ ਲਾ ਦਿੱਤੇ। ਆਖਿਆ ਸਾਡੇ ਪਿੱਛੇ ਆਓਗੇ ਤਾਂ ਕੁਝ ਨਹੀਂ ਜੇ ਮਿਲਣਾ, ਆ ਮਾਇਆ ਚੁੱਕੋ ਤੇ ਜਾਓ ਘਰਾਂ ਨੂੰ। ਜਿਨ੍ਹਾਂ ਨੇ ਮਾਇਆ ਤੱਕੀ ਉਹ ਮਾਇਆ ਦੀ ਝੋਲੀਆਂ ਭਰ ਕੇ ਵਾਪਸ ਚਲੇ ਗਏ। ਥੋੜੀ ਦੂਰ ਜਾ ਕੇ ਸਾਹਿਬ ਜੀ ਨੇ ਫਿਰ ਮੁੜ ਕੇ ਵੇਖਿਆ ਜੇ ਕੁਝ ਸੰਗਤਾਂ ਹੋਰ ਆ ਰਹੀਆਂ ਹਨ। ਸਾਧ ਸੰਗਤ ਬੋਲੋ ਸ੍ਰੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਦਰ ਕੀਤੀ, ਚਾਂਦੀ ਦੇ ਢੇਰ ਲਾ ਦਿੱਤੇ। ਆਖਿਆ ਬਈ ਆ ਲਓ ਚਾਂਦੀ ਲਓ ਤੇ ਜਾਓ ਘਰਾਂ ਨੂੰ। ਜਿਹੜੇ ਪੈਸੇ ਤੇ ਨਹੀਂ ਫਿਸਲੇ ਸਨ ਉਹ ਚਾਂਦੀ ਤੇ ਡਿੱਗ ਪਏ। ਚਾਂਦੀ ਚੁੱਕ ਕੇ ਕਈ ਹੋਰ ਵੀ ਤੁਰ ਗਏ। ਸਾਹਿਬ ਜੀ ਥੋੜੀ ਦੂਰ ਹੋਰ ਗਏ, ਫਿਰ ਪਰਤ ਕੇ ਵੇਖਿਆ ਜੇ ਕੁਝ ਸੰਗਤਾਂ ਅਜੇ ਆ ਰਹੀਆਂ ਹਨ ਪਿੱਛੇ ਪਿੱਛੇ। ਸਾਹਿਬ ਜੀ ਨੇ ਨਦਰ ਕੀਤੀ, ਸੋਨੇ ਦੇ ਢੇਰ ਲਾ ਦਿੱਤੇ, ਸੋਨੇ ਦੀ ਮੋਹਰਾਂ ਢੇਰ ਲੱਗਿਆ। ਆ ਜਿਹੜੇ ਪੈਸੇ ਤੇ ਨਹੀਂ ਡਿੱਗੇ, ਚਾਂਦੀ ਤੇ ਨਹੀਂ ਫਿਸਲੇ, ਔਰ ਸੋਨੇ ਦੀ ਮੋਹਰਾਂ ਵੇਖ ਕੇ ਉਹਨਾਂ ਦੇ ਮਨ ਗੁਰੂ ਨਾਨਕ ਨੂੰ ਛੱਡ ਗਏ, ਸੋਨੇ ਦੀਆਂ ਮੋਹਰਾਂ ਚੁੱਕ ਕੇ ਘਰਾਂ ਨੂੰ ਚਲੇ ਗਏ। ਸਾਹਿਬ ਜੀ ਫਿਰ ਖੋੜਾ ਜਾਗੇ ਗਏ, ਫਿਰ ਪਿੱਛੇ ਪਰਤ ਕੇ ਵੇਖਿਆ ਅਜੇ ਥੋੜੀ ਜਿਹੀ ਸੰਗਤ ਆ ਰਹੀ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਦਰ ਕੀਤੀ ਤੇ ਹੀਰੇ ਜਵਰਾਤਾਂ ਦੇ ਢੇਰ ਲਾ ਦਿੱਤੇ। ਆਖਿਆ ਲੋ ਬਈ ਹੀਰੇ ਜਵਰਾਤ ਆ ਲੈ ਕੇ ਚਲੇ ਜਾਓ ਘਰਾਂ ਨੂੰ, ਸਾਡੇ ਪਿੱਛੇ ਆਓਗੇ ਤਾਂ ਕੁਛ ਨਹੀਂ ਜੇ ਮਿਲਣਾ। ਜਿਹੜੀ ਸੰਗਤ ਥੋੜੀ ਬਹੁਤ ਰਹਿ ਵੀ ਗਈ ਸੀ ਉਹ ਹੀਰੇ ਜਵਰਾਤ ਝੋਲੀਆਂ ਵਿੱਚ ਭਰ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਥੋੜੀ ਦੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਫਿਰ ਗਏ, ਹੁਣ ਪਰਤ ਕੇ ਵੇਖਿਆ ਤਾਂ ਇੱਕ ਪਿੱਛੇ ਭਾਈ ਲੈਣਾ ਜੀ ਆ ਰਹੇ ਹਨ। ਸਾਹਿਬ ਜੀ ਨੇ ਪੁੱਛਿਆ, ਲੈਣਿਆ ਤੂੰ ਨਹੀਂ ਗਿਆ ਵਾਪਸ? ਮਾਇਆ ਦੇ ਢੇਰ ਲਾਏ, ਸੋਨੇ ਚਾਂਦੀਆਂ ਦੇ ਢੇਰ ਲਾਏ, ਹੀਰੇ ਜਵਰਾਤਾਂ ਦੇ ਢੇਰ ਲਾਏ, ਆ ਸਾਰੇ ਹੀ ਝੋਲੀਆਂ ਭਰ ਕੇ ਘਰਾਂ ਨੂੰ ਮੁੜ ਗਏ, ਤੂੰ ਨਹੀਂ ਗਿਆ? ਭਾਈ ਲੈਣੇ ਜੀ ਦੀਆਂ ਡੁੱਬ ਡੁੱਬ ਅੱਖਾਂ ਭਰੀਆਂ, ਕਹਿਣ ਲੱਗੇ, ਗਰੀਬ ਨਿਵਾਜ, ਆ ਸਾਰੇ ਜੋ ਝੋਲੀਆਂ ਭਰ ਕੇ ਘਰਾਂ ਨੂੰ ਚਲੇ ਗਏ ਹਨ, ਇਨ੍ਹਾਂ ਦਾ ਪਿੱਛੇ ਕੋਈ ਨਾ ਕੋਈ ਹੈ, ਲੇਕਿਨ ਮੇਰਾ ਤਾਂ ਇੱਕ ਤੂੰ ਹੀ ਹੈ, ਮੇਰਾ ਤਾਂ ਤੇਰੇ ਬਿਨਾਂ ਹੋਰ ਕੋਈ ਨਹੀਂ ਹੈ, ਮੈਂ ਤੈਨੂੰ ਛੱਡ ਕੇ ਨਹੀਂ ਜਾ ਸਕਦਾ। ਸਾਧ ਸੰਗਤ ਬੋਲੋ ਸ੍ਰੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨਦਰ ਹੇਠਾਂ ਲੈ ਆਏ ਲੈਣੇ ਨੂੰ, ਆਖਿਆ, ਅੱਛਾ ਹਾਂ ਗਰੀਬ ਨਿਵਾਜ, ਆ ਜਿਤਨੇ ਮੁੜ ਗਏ ਹਨ ਇਨ੍ਹਾਂ ਦਾ ਕੋਈ ਨਾ ਕੋਈ ਸੀ ਨਾ ਪਿੱਛੇ, ਮੇਰਾ ਤਾਂ ਇੱਕ ਤੂੰ ਹੀ ਹੈ। ਤਾਂ ਸਾਹਿਬ ਜੀ ਨੇ ਆਖਿਆ, ਚੰਗਾ ਲੈਣਿਆ, ਉਹ ਸਾਹਮਣੇ ਆ ਮੁਰਦਾ ਪਿਆ ਹੈ, ਉੱਤੇ ਚਿੱਟੀ ਚਦਰ ਪਈ ਹੈ, ਆ ਲੈਣਿਆ ਜੇ ਹੁਕਮ ਮੰਨਣਾ ਹੀ ਤਾਂ ਪਹਿਲੇ ਇਸ ਮੁਰਦੇ ਨੂੰ ਖਾ। ਭਾਈ ਲੈਣਾ ਜੀ ਸਤ ਬਚਨ ਕਰਕੇ, ਕਿਉਂਕਿ ਇੱਕ ਸਤ ਬਚਨ ਦੀ ਪੜਾਈ ਭਾਈ ਲੈਣੇ ਜੀ ਨੇ ਪੜੀ, ਜਾ ਖੜੋਤੇ ਤੇ ਪੁੱਛਿਆ ਹੱਥ ਜੋੜ ਕੇ, ਗਰੀਬ ਨਿਵਾਜ ਫਿਰ ਹੁਕਮ ਕਰੋ ਕਿਸ ਪਾਸਿਓਂ ਦੀ ਖਾਵਾਂ, ਪੈਰ ਵੱਲੋਂ ਕੇ ਸਿਰ ਵੱਲੋਂ? ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ, ਲੈਣਿਆ ਜਿੱਥੋਂ ਤੇਰੀ ਮਰਜ਼ੀ। ਤੇ ਜਦੋਂ ਹੁਕਮ ਮੰਨ ਕੇ ਜਦੋਂ ਚਦਰ ਚੁੱਕੀ, ਤੱਲੇ ਕੜਾਹ ਪ੍ਰਸ਼ਾਦ ਦੀ ਦੇਗ ਪਈ ਸੀ। ਸਾਧ ਸੰਗਤ ਬੋਲੋ ਸ੍ਰੀ। ਹੁਕਮ ਮੰਨੀਏ ਹੋਵੇ ਪਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਸਾਹਿਬ ਜੀ ਨੇ ਭਾਈ ਲੈਣੇ ਨੂੰ ਕੋਲ ਸਦਿਆ,
अपने हिरदे नाल ला के पाई लेने को अंग से लगा कर अंगद कर दिया। अंगद थापिया और आख्या लेनिया मेरे बाद इस गद्दी दा हुण वारस, इस गद्दी दा मालक तू है। इस वास्ते भाई गुरु नानक दे दर दी सेवा जे किसे ने मनोकामना करके कीती उसकी ता मनोकामना पूरियां होईयां, और जिन्हां ने गुरु नानक सच्चे पातशाह दे दर दी सेवा निष्कामता दे नाल कीती ओ गुरु नानक दे घर दे मालक बन गए। इस वास्ते साहब पंजवें पातशाह बख्शिश कर रहे हैं।

ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਸਮੇਂ ਬੀਬੀ ਸੁਲੱਖਣੀ ਹੋਈ ਹੈ। ਬਹੁਤੀਆਂ ਥਾਵਾਂ ਤੇ ਵਿਚਾਰੀ ਗਈ ਲੇਕਿਨ ਕਿਤੋਂ ਪੁੱਤਰ ਦੀ ਦਾਤ ਨਾ ਮਿਲੀ। ਸ਼ਿਵਾਲਿਆਂ ਤੇ ਵੀ ਗਈ, ਜੋਗੀਆਂ ਦੇ ਮੱਠਾਂ ਵਿਚ ਵੀ ਗਈ, ਕਬਰਾਂ ਨੂੰ ਵੀ ਜਾ ਕੇ ਪੂਜਿਆ, ਮਣੀ ਮਸਾਣਾ ਵਿਚ ਵੀ ਗਈ ਲੇਕਿਨ ਕਿਤੋਂ ਖਰੈਤ ਨਾ ਪਈ। ਤਾਂ ਕਿਸੇ ਨੇ ਸੁਲੱਖਣੀ ਨੂੰ ਸਰੋਤ ਪਾਈ, ਸੁਲੱਖਣੀਏ ਜੇ ਪੁੱਤਰ ਚਾਹੁੰਦੀ ਹੈ ਤਾਂ ਗੁਰੂ ਨਾਨਕ ਦੇ ਦਰ ਤੇ ਜਾ। ਇਸ ਵੇਲੇ ਗੁਰੂ ਨਾਨਕ ਦੀ ਛੇਵੀਂ ਜੋਤ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਅਕਾਲ ਤਖਤ ਤੇ ਸੁਸ਼ੋਭਿਤ ਹੈ। ਤੂੰ ਉਹਨਾਂ ਦੇ ਚਰਨਾਂ ਵਿਚ ਜਾ ਕੇ ਬੇਨਤੀ ਕਰ ਤੇ ਜੋ ਗੁਰੂ ਨਾਨਕ ਦੇ ਦਰ ਤੇ ਜਾ ਕੇ ਅਰਦਾਸ ਕਰਦਾ ਹੈ, ਮੰਗ ਮੰਗਦਾ, ਉਹ ਕਦੇ ਫਿਰ ਖਾਲੀ ਨਹੀਂ ਲੋਟਦਾ। ਸਤ ਸੰਗਤ ਬੋਲੋ ਸ੍ਰੀ ਬੀਬੀ ਸੁਲੱਖਣੀ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਵਿਚ ਗਈ ਜਾ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿਚ ਅਰਦਾਸ ਹੈ, ਮੈਂ ਸਾਰੇ ਦੁਆਰੇ ਦੁਆਰੇ ਡੋਲ ਆਈ ਹਾਂ, ਕਿਤੋਂ ਖਰੈਤ ਨਹੀਂ ਮਿਲੀ, ਇੱਕ ਹੁਣ ਤੇਰਾ ਦਰ ਰਹਿ ਗਿਆ ਔਰ ਤੇਰੇ ਦਰ ਦੀ ਮੈਂ ਸਰੋਤ ਸੁਣੀ ਹੈ, ਜੋ ਤੇਰੇ ਦਰ ਤੇ ਆਉਂਦਾ ਉਹ ਕਦੇ ਖਾਲੀ ਨਹੀਂ ਮੁੜਦਾ, ਮੇਰੀ ਵੀ ਚੋਲੀ ਵਿਚ ਇੱਕ ਪੁੱਤਰ ਦੀ ਦਾਤ ਪਾ ਦੇ, ਇੱਕ ਪੁੱਤਰ ਬਖਸ਼ੋ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਨੇਤਰ ਬੰਦ ਕੀਤੇ ਔਰ ਜਦੋਂ ਅੱਖਾਂ ਖੋਲੀਆਂ ਤੇ ਆਖਿਆ, ਆ ਸੁਲੱਖਣੀਏ ਤੇਰੇ ਭਾਗਾਂ ਵਿਚ ਤਾਂ ਸੱਤ ਜਨਮਾਂ ਤੱਕ ਪੁੱਤਰ ਲਿਖਿਆ ਹੀ ਕੋਈ ਨਹੀਂ। ਸਤ ਸੰਗਤ ਬੋਲੋ ਸ੍ਰੀ। ਬੜੀ ਉਦਾਸ ਵਿਚਾਰੀ ਵਾਪਸ ਤੁਰ ਪਈ, ਜਾ ਰਹੀ ਤੇ ਰਸਤੇ ਵਿਚ ਭਾਈ ਗੁਰਦਾਸ ਜੀ ਮਿਲ ਗਏ, ਅੱਖਾਂ ਵਿਚ ਆਂਸੂ ਸੁਲੱਖਣੀ ਦੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਕੀ ਗੱਲ ਹੈ ਬੀਬੀ? ਆ ਗੁਰੂ ਨਾਨਕ ਦੇ ਦਰ ਤੇ ਤਾਂ ਜਿਹੜਾ ਰੋਂਦਾ ਹੋਇਆ ਆਉਂਦਾ ਉਹ ਵੀ ਹੱਸਦਾ ਜਾਂਦਾ, ਤੇ ਤੂੰ ਕਿਉਂ ਰੋ ਰਹੀ ਹੈ? ਆਖਿਆ, ਇੱਕ ਦਾਤ ਪੁੱਤਰ ਦੀ ਮੰਗਣ ਆਈ ਸਾਂ, ਲੇਕਿਨ ਅੱਜ ਗੁਰੂ ਨਾਨਕ ਦੇ ਦਰ ਤੋਂ ਵੀ ਜਵਾਬ ਹੋ ਗਿਆ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਾਹਿਬ ਜੀ ਨੇ ਕੀ ਆਖਿਆ? ਆਖਿਆ, ਸਾਹਿਬ ਜੀ ਕਹਿੰਦੇ ਨੇ ਤੇਰੇ ਭਾਗਾਂ ਵਿਚ ਪੁੱਤਰ ਹੈ ਹੀ ਕੋਈ ਨਹੀਂ। ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਤਾਂ ਤੂੰ ਬੇਨਤੀ ਕਰਨੀ ਸੀ, ਜੇ ਉੱਥੇ ਭਾਗਾਂ ਵਿਚ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਸਤ ਸੰਗਤ ਬੋਲੋ ਸ੍ਰੀ। ਉੱਥੇ ਵੀ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਦੇਣ ਵਾਲਾ ਤੂੰ ਹੀ ਹੈ। ਤਾਂ ਬੀਬੀ ਸੁਲੱਖਣੀ ਨੂੰ ਜੁਗਤ ਦੱਸੀ ਭਾਈ ਗੁਰਦਾਸ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਜਦੋਂ ਕੱਲ ਸਾਹਿਬ ਜੀ ਜਾਣਗੇ ਨਾ ਬਾਹਰ ਘੋੜੇ ਤੇ ਸਵਾਰ ਹੋ ਕੇ, ਤਾਂ ਫਿਰ ਤੂੰ ਰਸਤੇ ਵਿਚ ਬੇਨਤੀ ਕਰੀ। ਅੱਜ ਬੀਬੀ ਸੁਲੱਖਣੀ ਰਸਤੇ ਤੇ ਆ ਕੇ ਖੜੋ ਗਈ, ਕਿਉਂਕਿ ਪਤਾ ਸੀ ਕਿ ਅੱਜ ਇਸ ਰਸਤਿਓਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਲੰਘਣਾ ਹੈ। ਆ ਕੇ ਰਸਤੇ ਤੇ ਖੜੋ ਗਈ, ਜਦੋਂ ਸਾਹਿਬ ਜੀ ਆਏ ਘੋੜੇ ਤੇ ਚੜੇ ਤੇ ਬੀਬੀ ਸੁਲੱਖਣੀ ਨੇ ਚਰਨ ਪਕੜ ਲਏ। ਓ ਗਰੀਬ ਨਿਵਾਜ, ਕਿਰਪਾ ਕਰੋ, ਨਾਮ ਮੇਰਾ ਸੁਲੱਖਣੀ, ਮੈਂ ਵਸਦੀ ਹਾਂ ਚੋਬੇ, ਅਰਜ ਕਰੇਨੀ ਆ ਗੁਰੂ ਹਰਗੋਬਿੰਦ ਅੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਸਤ ਸੰਗਤ ਬੋਲੋ ਸ੍ਰੀ। ਬੇਨਤੀ ਕਰਦੀ ਹਾਂ ਇੱਕ ਪੁੱਤਰ ਦੀ ਦਾਤ। ਸਾਹਿਬ ਜੀ ਕਹਿਣ ਲੱਗੇ, ਤੈਨੂੰ ਕੱਲ ਜੋ ਕਿਹਾ ਸੀ ਤੇਰੇ ਭਾਗਾਂ ਵਿਚ ਨਹੀਂ। ਆਖਿਆ, ਫਿਰ ਗਰੀਬ ਨਿਵਾਜ, ਉੱਥੇ ਵੀ ਭਾਗ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਭਾਗ ਬਣਾਉਣ ਵਾਲਾ ਤੂੰ ਹੀ ਹੈ ਨਾ, ਜੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਐਸੀ ਜਦੋਂ ਪਿਆਰ ਦੀ ਬੇਨਤੀ ਕੀਤੀ, ਸਾਹਿਬ ਜੀ ਬੜੇ ਪ੍ਰਸੰਨ ਹੋਏ। ਆਖਿਆ, ਚੰਗਾ ਸੁਲੱਖਣੀਏ ਤੈਨੂੰ ਪੁੱਤਰ ਬਖਸ਼ਿਆ। ਬੀਬੀ ਸੁਲੱਖਣੀ ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਬਹੁਤਿਆਂ ਨੇ ਕਿਹਾ ਤੇਰੇ ਘਰ ਪੁੱਤਰ ਹੋਏਗਾ, ਲੇਕਿਨ ਅੱਜ ਤੱਕ ਹੋਇਆ ਕੋਈ ਨਹੀਂ। ਹੁਣ ਮੈਨੂੰ ਕਹਿ ਤੇ ਇਤਬਾਰ ਨਹੀਂ, ਮੈਨੂੰ ਲਿਖ ਕੇ ਦੇ ਕੇ ਜਾਓ। ਸਾਹਿਬ ਜੀ ਕਹਿਣ ਲੱਗੇ, ਅੱਛਾ, ਫਿਰ ਕਾਗਜ਼ ਕਲਮ ਲਿਆ, ਲਿਖ ਦੇਈਏ। ਹੋਰ ਤਾਂ ਕੁਝ ਨਾ ਮਿਲਿਆ ਸੁਲੱਖਣੀ ਨੂੰ, ਸਾਹਮਣੇ ਇੱਕ ਠੀਕਰੀ ਪਈ ਸੀ ਘੜੇ ਦੀ।
ਉਹ ਠੀਕਰੀ ਚੁੱਕ ਲਿਆਈ ਕਹਿੰਦੀ ਹੈ ਗਰੀਬ ਨਿਵਾਜ ਇਸੇ ਤੇ ਲਿਖ ਕੇ ਦੇ ਦਿਓ ਸਾਹਿਬ ਜੀ ਇਸੇ ਤੇ ਲਿਖ ਦਿਓ ਆਪਣੇ ਤੀਰ ਨਾਲ ਲਿਖ ਕੇ ਦਿਓ ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ ਗੁਰੂ ਹਰਗੋਬਿੰਦ ਜੀ ਨੇ ਪੱਠੇ ਵਿਚੋਂ ਤੀਰ ਕੱਢਿਆ ਤੇ ਜਦੋਂ ਠੀਕਰੀ ਤੇ ਏਕਾ ਪਾਉਣ ਲੱਗੇ ਤਾਂ ਬੀਬੀ ਸੁਲੱਖਣੀ ਨੇ ਹੱਥ ਜੋੜ ਕੇ ਸਾਹਿਬ ਜੀ ਦੇ ਘੋੜੇ ਅੱਗੇ ਬੇਨਤੀ ਕੀਤੀ ਤੂੰ ਤਾਂ ਗੁਰੂ ਦਾ ਘੋੜਾ ਹੈ ਸਾਹਿਬ ਜੀ ਹਰ ਵੇਲੇ ਤੇਰੇ ਤੇ ਅਸਵਾਰਾ ਕਰਦੇ ਹਨ ਉਹ ਗੁਰੂ ਨਾਨਕ ਦੇ ਤਾਂ ਕੁੱਤਿਆਂ ਵਿਚ ਵੀ ਕਰਾਮਾਤ ਹੈ ਤੂੰ ਵੀ ਕੋਈ ਕਰਾਮਾਤ ਕਰਕੇ ਦਿਖਾ ਘੋੜੇ ਨੇ ਆਖਿਆ ਸੁੰਭ ਹਿਲਾਇਆ ਆਖਿਆ ਠਹਿਰ ਮੈਂ ਤੈਨੂੰ ਜੋ ਲੈ ਕੇ ਦੇਣ ਲੱਗਾ ਹਾਂ ਉਹ ਦੁਨੀਆਂ ਵੇਖੇਗੀ ਸਤ ਸੰਗਤ ਬੋਲੋ ਸ੍ਰੀ ਸਾਹਿਬ ਜੀ ਠੀਕਰੀ ਤੇ ਤੀਰ ਨਾਲ ਜੋ ਏਕਾ ਪਾਣ ਲੱਗੇ ਤੇ ਘੋੜੇ ਨੇ ਜੋ ਸੁੰਭ ਹਿਲਾਇਆ ਏਕੇ ਦਾ ਸਤ ਬਣ ਗਿਆ ਸਾਹਿਬ ਜੀ ਕਹਿਣ ਲੱਗੇ ਲੈ ਸੁਲੱਖਣੀਏ ਇੱਕ ਦੇਣ ਲੱਗੇ ਸਾਂ ਇਹ ਤਾਂ ਸਤ ਲਿਖੇ ਗਏ ਕਹਿਣ ਲੱਗੀ ਗਰੀਬ ਨਿਵਾਜ ਲੋੜ ਹੀ ਸੱਤਾਂ ਦੀ ਸੀ ਇੱਕ ਨਾਲ ਬਣਨਾ ਹੀ ਕੁਝ ਨਹੀਂ ਸੀ ਸਤ ਸੰਗਤ ਬੋਲੋ ਸ੍ਰੀ ਜ਼ਮੀਨਾਂ ਜਾਇਦਾਦਾਂ ਬਹੁਤ ਹਨ ਲੋੜ ਹੀ ਸੱਤਾਂ ਦੀ ਸੀ ਤੇ ਫਿਰ ਜਦੋਂ ਬੀਬੀ ਸੁਲੱਖਣੀ ਦੇ ਘਰ ਪਹਿਲਾ ਪੁੱਤਰ ਜੰਮਿਆ ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਦੇ ਚਰਨਾਂ ਵਿਚ ਲੈ ਕੇ ਪਹੁੰਚੀ ਜਾ ਚਰਨਾਂ ਤੇ ਮੱਥਾ ਟਿਕਾਇਆ ਤੇ ਰਸਨਾ

ਸਭ ਤੋਂ ਵੱਡਾ ਔਗਣ ਕੀ ਹੈ ਕਿ ਮੈਂ ਅੰਮ੍ਰਿਤ ਨੂੰ ਛੱਡ ਕੇ ਬਿਖ ਖਾਈ ਜਾ ਰਿਹਾ। ਹੇ ਪ੍ਰਮਾਤਮਾ, ਜੋ ਤੂੰ ਅੰਮ੍ਰਿਤ ਦੀ ਦਾਤ ਦਿੱਤੀ ਮੈਂ ਉਹ ਵੀ ਹਾਸਲ ਨਹੀਂ ਕੀਤੀ ਤੇ ਕੇਵਲ ਬਿਖ ਚੱਖੀ ਜਾ ਰਿਹਾ। ਏਦੂ ਵੱਡਾ ਹੋਰ ਔਗਣ ਕਿਹੜਾ ਹੋ ਸਕਦਾ ਹੈ? ਫਿਰ ਕਹਿੰਦੇ ਨੇ ਮਾਇਆ ਮੋਹ ਪਰਮ ਪੈ ਭੁੱਲੇ। ਮਾਇਆ ਦੇ ਮੋਹ ਵਿੱਚ ਪੈ ਕੇ ਪਰਮਾ ਵਿੱਚ ਮੈਂ ਭੁੱਲਿਆ ਫਿਰਦਾ ਹਾਂ। ਮਾਇਆ ਮੋਹ ਪਰਮ ਪੈ ਭੁੱਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਸੁਤ ਕਹਿੰਦੇ ਨੇ ਪੁੱਤਰ, ਦਾਰਾ ਕਹਿੰਦੇ ਨੇ ਇਸਤਰੀ। ਹੇ ਮੇਰੇ ਮਾਲਕ, ਮੈਂ ਤੇਰੇ ਨਾਲੋਂ ਪ੍ਰੀਤ ਤੋੜ ਕੇ, ਤੇਰੇ ਨਾਲੋਂ ਪਿਆਰ ਛੱਡ ਕੇ, ਮੈਂ ਆਪਣਾ ਪਿਆਰ ਆਪਣੇ ਪੁੱਤਰ ਧੀਆਂ ਨਾਲ ਤੇ ਘਰ ਵਾਲਿਆਂ ਨਾਲ ਲਾਇਆ ਹੋਇਆ।

ਆਈ। ਕਹਿੰਦੇ ਨੇ ਸਭ ਤੋਂ ਉੱਤਮ ਪੰਥ ਕਿਹੜਾ ਹੈ? ਸਾਧ ਸੰਗਤ। ਤੇ ਮਾਲਕ ਮੈਂ ਤੇ ਸਾਧ ਸੰਗਤ ਵੀ ਨਹੀਂ ਕਰਦਾ, ਮੈਂ ਕਦੀ ਚੱਲ ਕੇ ਸੰਗਤ ਵਿੱਚ ਵੀ ਨਹੀਂ ਆਇਆ, ਤੇ ਜੇ ਹੁਣ ਮੈਂ ਚੱਲ ਕੇ ਸਾਧ ਸੰਗਤ ਵਿੱਚ ਵੀ ਨਾ ਆਵਾਂ, ਜਿਸ ਸੰਗਤ ਦੇ ਮਿਲਣ ਦੇ ਨਾਲ ਮੇਰੇ ਜਮਾਂ ਦੀ ਤ੍ਰਾਸ ਮੁੱਕ ਜਾਣੀ ਹੈ, ਜਮਾਂ ਦੀ ਫਾਈ ਤੋਂ ਛੁਟਕਾਰਾ ਮਿਲਣਾ, ਤੇ ਜੇ ਮੈਂ ਸਤਸੰਗ ਵਿੱਚ ਵੀ ਨਾ ਆਵਾਂ ਤੇ ਆਪਣੇ ਆਪ ਨੂੰ ਚੰਗਾ ਕਿਵੇਂ ਖਵਾ ਸਕਦਾ? ਇੱਕ ਉੱਤਮ ਪੰਥ ਸੁਣਿਓ ਗੁਰੂ ਸੰਗਤ, ਤੇ ਮਲੰਤ ਜਮ ਤ੍ਰਾਸ ਮਿਟਾਈ, ਅੰਤ ਵਿੱਚ

ਕੇ ਗੁਰੂ ਰਾਮਦਾਸ ਸਾਨੂੰ ਭੁੱਲਿਆਂ ਭਟਕਿਆਂ ਨੂੰ ਅਵਗਣ ਹਾਰਿਆਂ ਨੂੰ ਆਪਣੀ ਸ਼ਰਨ ਵਿੱਚ ਰੱਖ ਲੈ, ਕਿਉਂਕਿ ਤੇਰੀ ਸ਼ਰਨ ਤੋਂ ਸਵਾ ਸਾਨੂੰ ਹੋਰ ਕੋਈ ਥਾਂ ਵੀ ਨਹੀਂ ਜਿੱਥੇ ਅਸੀਂ ਆਪਣੇ ਅਵਗੁਣ ਬਖਸ਼ਾ ਸਕੀਏ। ਆਪਣੇ ਅਵਗੁਣ ਬਖਸ਼ਾਉਣ ਵਾਸਤੇ ਸਾਨੂੰ ਆਪਣੀ ਸ਼ਰਨ ਵਿੱਚ ਜਗ੍ਹਾ ਦੇ ਦੇ। ਅਸੀਂ ਚੰਗੇ ਕਿਉਂ ਨਹੀਂ? ਕਿਉਂਕਿ ਸਾਡੇ ਅੰਦਰ ਇੱਕ ਵੀ ਗੁਣ ਨਹੀਂ ਹੈ।

ਇਹ ਜਿਹੜਾ ਸਾਡਾ ਮਨ ਹੈ ਅਨਰਸਾਂ ਵਿੱਚ ਲਪਟਿਆ ਹੋਇਆ, ਘਰ ਮੰਦਰ ਘੋੜੇ ਖੁਸ਼ੀ, ਕੋਈ ਘਰ ਮੰਗਣ ਲੱਗ ਪੈਂਦਾ, ਕੋਈ ਖੁਸ਼ੀਆਂ ਮੰਗਦਾ, ਕੋਈ ਕਹਿੰਦਾ ਘਰ ਅੰਦਰ ਘੋੜੇ ਹੋਣ, ਸੁੱਖ ਦਾ ਸਾਰਾ ਸਾਜੋ ਸਮਾਨ ਹੋਵੇ। ਕਦੀ ਕਿਸੇ ਨੇ ਪ੍ਰਮਾਤਮਾ ਨੂੰ ਵੀ ਮੰਗਿਆ, ਹੇ ਪ੍ਰਮਾਤਮਾ ਜਿੱਥੇ ਸਾਰੇ ਸੁੱਖ ਹੋਣ ਉੱਥੇ ਤੇਰੀ ਯਾਦ ਵੀ ਹੋਵੇ। ਕਰੋ ਰਸਨਾ ਨੂੰ ਪਵਿੱਤਰ ਗੱਜ ਕੇ ਆਖੋ ਸਤਨਾਮ। ਘਰ ਮੰਦਰ ਘੋੜੇ ਖੁਸ਼ੀ, ਮਨ ਅਨਰਸ ਲਾਇਆ। ਇਹ ਜਿਹੜਾ ਮਨ ਹੈ ਇਹਨੂੰ ਅਨਰਸਾਂ ਵਿੱਚ ਅਸੀਂ ਲਪਟਾਇਆ ਹੋਇਆ, ਅਨਰਸਾਂ ਦੇ ਵਿੱਚ ਲਾਇਆ ਹੋਇਆ। ਹੇ ਪ੍ਰਮਾਤਮਾ ਤੇਰੇ ਨਾਮ ਦਾ ਅਸੀਂ ਕਦੀ ਸਵਾਦ ਨਹੀਂ ਚੱਖਿਆ, ਅਨਰਸ ਤੇ ਅਸੀਂ ਬਹੁਤ ਚੱਖਦੇ ਹਾਂ ਪਰ ਸਿਮਰਨ ਦਾ ਸਵਾਦ ਅਸੀਂ ਚੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਅੱਗੇ ਸਾਹਿਬ

ਹੁਣ ਹਰ ਮਨੁੱਖ ਦੀ ਇੱਛਾ ਹੈ। ਹਰ ਮਨੁੱਖ ਕਹਿੰਦਾ ਕਿ ਮੇਰਾ ਮਿਲਾਪ ਉਸ ਪਰਮਾਤਮਾ ਨਾਲ ਹੋ ਜਾਏ, ਮੇਰਾ ਸੰਬੰਧ ਉਸ ਮਾਲਕ ਨਾਲ ਜੁੜ ਜਾਏ। ਪਰ ਸਾਹਿਬ ਇੱਥੇ ਕੁਐਸਚਨ ਕਰਦੇ ਨੇ, ਸਵਾਲ ਕਰਦੇ ਨੇ ਕਿ ਭਾਈ ਕਿਵੇਂ। ਪਹਿਲੇ ਇਸ ਗੱਲ ਨੂੰ ਸਮਝੋ, ਸਭ ਅਵਗੁਣ ਮੇਂ ਗੁਣ ਨਹੀਂ ਕੋਈ। ਜਿਹੜੇ ਗੁਣ ਪਰਮਾਤਮਾ ਨੂੰ ਚੰਗੇ ਲੱਗਦੇ ਨੇ ਉਹ ਤੇ ਤੇਰੇ ਵਿੱਚ ਹੈ ਨਹੀਂ। ਫਿਰ ਕਹਿੰਦੇ ਨੇ ਕਿਉਂ ਕਰ ਕੰਤ ਮਿਲਾਵਾ ਹੋਏ, ਤੇਰਾ ਕੰਤ ਨਾਲ ਮਿਲਾਪ ਕਿਵੇਂ ਹੋ, ਤੂੰ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈ। ਕਿਉਂਕਿ ਜਿਹੜੇ ਗੁਣ ਪਰਮਾਤਮਾ ਨੂੰ ਚਾਹੀਦੇ ਨੇ ਉਹਨਾਂ ਵਿੱਚੋਂ ਕੋਈ ਵੀ ਗੁਣ ਤੇਰੇ ਵਿੱਚ ਨਹੀਂ ਹੈ। ਸਭ ਅਵਗੁਣ ਮੇਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ।

ਕਿਉਂਕਿ ਸਾਹਿਬ ਕਹਿੰਦੇ ਨੇ ਸੇਵਾ ਔਖੀ ਬੜੀ ਹੈ, ਨਾ ਮੈਂ ਰੂਪ ਨਾ ਬੰਕੇ ਨੈਣਾ, ਸੇਵਾ ਰੂਪੀ ਰੂਪ ਚੰਗਾ ਨਹੀਂ। ਅੱਜ ਵੀ ਅਸੀਂ ਵੇਖ ਲੋ ਸੇਵਾ ਕਰਦੇ ਤੇ ਹਾਂ, ਪਰ ਸੇਵਾ ਕਰਕੇ ਜਦ ਤੱਕ ਕਿਸੇ ਨੂੰ ਸੁਣਾਉਣਾ ਲਈਏ ਸਾਨੂੰ ਚੈਨ ਨਹੀਂ ਆਉਂਦਾ, ਕਿਸੇ ਨੂੰ ਦੱਸ ਲਈ ਨਾ ਲਈਏ

ਸੇਵਾ ਤੇ ਸਿਮਰਨ। ਮੈਂ ਤੁਹਾਡੀ ਝੋਲੀ ਇੱਕ ਗੱਲ ਪਾਉਣ ਲੱਗਾ, ਯਾਦ ਰੱਖਿਓ, ਸੇਵਾ ਤੇ ਸਿਮਰਨ ਇਹ ਦੋ ਪੰਖ ਨੇ। ਜਦ ਤੱਕ ਇਹ ਦੋਵੇਂ ਪੰਖ ਨਾ ਹੋਣ ਤਦ ਤੱਕ ਪਰਮਾਤਮਾ ਤੱਕ ਨਹੀਂ ਪਹੁੰਚਿਆ ਜਾ ਸਕਦਾ। ਜਿਵੇਂ ਪੰਛੀ ਦੇ ਦੋ ਪਰ ਹਨ, ਦੋ ਪੰਖ ਹਨ, ਦੋ ਪੰਖ ਹੋਣ ਉਡਾਰੀ ਮਾਰ ਕੇ ਕਿਤੇ ਵੀ ਜਾ ਸਕਦਾ ਹੈ। ਹੇ ਗੁਰਸਿੱਖ, ਸੇਵਾ ਤੇ ਸਿਮਰਨ ਦੋ ਪੰਖ ਹਨ, ਜਿਨ੍ਹਾਂ ਨੂੰ ਇਹ ਦੋ ਪੰਖ ਮਿਲ ਜਾਣ ਉਹ ਉਡਾਰੀ ਲਾ ਕੇ ਕਿਤੇ ਵੀ ਜਾ ਸਕਦੇ, ਉੱਚ ਅਵਸਥਾ ਤੇ ਪਹੁੰਚਿਆ ਜਾ ਸਕਦਾ ਹੈ। ਪਰ ਜਦ ਤੱਕ ਸੇਵਾ ਤੇ ਸਿਮਰਨ ਨਾ ਹੋਵੇ ਤਦ ਤੱਕ ਕੁਛ ਨਹੀਂ ਹੋ ਸਕਦਾ। ਨਾ ਮੈਂ ਰੂਪ ਨਾ ਬੰਕੇ ਨੈਣਾ। ਹੁਣ ਬੰਕੇ ਨੈਣਾ ਦਾ ਭਾਵ ਕੀ ਹੈ? ਸਾਹਿਬ ਕਹਿੰਦੇ ਨੇ, ਹੇ ਮਨੁੱਖ ਇਨਸਾਨ, ਮੈਂ ਤੈਨੂੰ ਨੈਣ ਦਿੱਤੇ ਸਨ ਕਿ ਤੂੰ ਪਰਮਾਤਮਾ ਨੂੰ ਵੇਖੀ, ਪਰ ਤੂੰ ਤੇ ਪਰਤਰਿਆ ਰੂਪ ਤੇ ਪਰਾਇਆ ਧਾਨੀ ਵੇਖੀ ਜਾਂਦਾ। ਤੈਨੂੰ ਮੈਂ ਨੇਤਰ ਕਿਸ ਲਈ ਦਿੱਤੇ ਸਨ? ਦੋਏ ਦੋਏ ਲੋਚਨ ਪੇਖਾਂ ਹਉ ਹਰ ਬਿਨ ਅਵਰ ਨਾ ਦੇਖ, ਨੈਣ ਰਹੇ ਰੰਗ ਰਾਈ ਅਬ ਬੇਗਲ ਕਹਿਣਾ ਚ। ਇਹ ਨੈਣ ਮਿਲੇ ਸਨ ਪ੍ਰਮਾਤਮਾ ਨੂੰ ਵੇਖਣ ਵਾਸਤੇ, ਪਰ ਇਹਨਾਂ ਨੈਣਾਂ ਨੇ ਬੁਰਿਆਈ ਤੱਕੀ ਹੈ। ਜਦੋਂ ਤੱਕਿਆ ਬੁਰਾ ਤੱਕਿਆ, ਇਨੀ ਕੋਸ਼ਿਸ਼ ਕੀਤੀ। ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਾਰੀ, ਹਰ ਬਿਨ ਅਵਰ ਨਾ ਦੇਖੋ। ਤੂੰ ਵੇਖ, ਪਰ ਜਿਸ ਵੇਲੇ ਵੀ ਵੇਖ ਹਰੀ ਦਾ ਰੂਪ ਵੇਖ। ਨਾ ਮੈਂ ਰੂਪ, ਨਾ ਬੰਕੀ ਨੈਣਾ, ਨਾ ਕੁੱਲ ਢੰਗ। ਹੁਣ ਕੁੱਲ ਕਹਿੰਦੇ ਨੇ ਜਾਤ ਨੂੰ, ਕੁੱਲ ਕਿਹਦੀ ਉੱਚੀ ਹੈ? ਨਾ ਕੁੱਲ ਢੰਗ, ਨਾ ਮਿੱਠੇ ਬਹਿਣਾ। ਮੈਂ ਹੁਣੇ ਜ਼ਿਕਰ ਕਰ ਰਿਹਾ ਸਾਂ, ਕੁੱਲ ਉੱਚੀ ਉਹਨਾਂ ਦੀ ਜਿਹੜੇ ਸਿਮਰਨ ਕਰਦੇ, ਜਿਹੜੇ ਬੰਦਗੀ ਕਰਦੇ ਨੇ, ਜਿਹੜੇ ਸੇਵਾ ਕਰਦੇ ਨੇ। ਤੇ ਹੇ ਪਰਮਾਤਮਾ, ਮੈਨੂੰ ਢੰਗ ਵੀ ਚੰਗਾ ਨਾ ਮਿਲਿਆ, ਕਿਉਂਕਿ ਕੋਈ ਨਾ ਕੋਈ ਤੇ ਢੰਗ ਹੋਣਾ ਚਾਹੀਦਾ ਕਿ ਪਰਮਾਤਮਾ ਸਾਨੂੰ ਆਪ ਬੁਲਾਉਣ ਲੱਗ ਪਵੇ। ਨਾ ਮਿੱਠੇ ਬਹਿਣਾ, ਹੇ ਪਰਮਾਤਮਾ ਮੇਰੇ ਬੋਲ ਵੀ ਚੰਗੇ ਨਹੀਂ। ਜਪਜੀ ਸਾਹਿਬ ਪੜ੍ਹਨ ਵਾਲਿਆਂ ਨੂੰ ਪਤਾ, ਉਹ ਜਾਣਦੇ ਨੇ ਕਿ ਗੁਰੂ ਪਾਤਸ਼ਾਹ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ ਹੈ। ਕਹਿੰਦੇ ਨੇ, ਪ੍ਰਮਾਤਮਾ ਮੋਹ ਕੇ ਬੋਲਣ ਬੋਲੀ ਹੈ, ਜਿਤ ਸੁਣ ਤਰੇ ਪਿਆ। ਹੇ ਪ੍ਰਮਾਤਮਾ, ਉਹ ਬੋਲ ਕਿਹੜੇ ਨੇ? ਉਹ ਬੋਲ ਮੈਨੂੰ ਵੀ ਦੇ, ਮੈਂ ਉਹੀ ਬੋਲ ਬੋਲਣਾ ਚਾਹੁੰਦਾ ਜਿਹੜੇ ਬੋਲ ਸੁਣ ਕੇ ਤੂੰ ਸਾਡੇ ਨਾਲ ਪਿਆਰ ਕਰੇ। ਮੈਂ ਪਿੱਛੇ ਜਿਹਾ ਜ਼ਿਕਰ ਕੀਤਾ ਸੀ ਕਿ ਬੋਲ ਇੱਕ ਐਸੀ ਚੀਜ਼ ਹੈ, ਇੱਕ ਬੋਲ ਬੋਲਿਆ ਕਈਆਂ ਦਾ ਮਨ ਟੁੱਟ ਜਾਂਦਾ ਹੈ, ਇੱਕ ਬੋਲ ਬੋਲਿਆ ਕਈ ਗੁਰੂ ਨਾਲ ਜੁੜ ਜਾਂਦੇ ਨੇ। ਫਿਰ ਇਸ ਲਈ ਹੇ ਮਨੁੱਖ, ਬੋਲ ਉਹ ਬੋਲ ਜਿਹਦੇ ਨਾਲ ਤੇਰਾ ਪਿਆਰ ਪਰਮਾਤਮਾ ਨਾਲ ਜੁੜੇ, ਬਲਕਿ ਤੂੰ ਪਰਮਾਤਮਾ ਨਾਲੋਂ ਟੁੱਟ ਨਾ ਜਾਏ। ਮੋਹ ਕੇ ਬੋਲਣ ਬੋਲੀ, ਆਪਾਂ ਕਦੀ ਪੁੱਛ ਕੀਤੀ ਆ ਬੋਲ ਕਿਹੜੇ ਨੇ? ਜਿਹੜੇ ਬੋਲ ਸੁਣ ਕੇ ਪ੍ਰਮਾਤਮਾ ਸਾਡੇ ਨਾਲ ਪਿਆਰ ਕਰਨ ਲੱਗ ਪਵੇ। ਇਸ ਲਈ ਸਤਿਗੁਰ ਕਹਿੰਦੇ ਨੇ, ਅਸੀਂ ਚੰਗੇ ਨਹੀਂ, ਕਿਉਂਕਿ ਕੋਈ ਵੀ ਕੰਮ ਅਸੀਂ ਮਾਲਕ ਦੀ ਮਰਜ਼ੀ ਨਾਲ ਨਹੀਂ ਕਰਦੇ। ਅਸੀਂ ਜੋ ਕੁਝ ਕਰਨੇ ਆਪਣੀ ਮਰਜ਼ੀ ਨਾਲ ਹੀ ਕਰੀ ਜਾਂਦੇ, ਜੋ ਸਾਡੇ ਮਨ ਚ ਆਉਂਦਾ ਅਸੀਂ ਕਰੀ ਜਾ ਰਹੇ ਹਾਂ। ਕਦੀ ਪ੍ਰਮਾਤਮਾ ਨੂੰ ਅਸੀਂ ਨਹੀਂ ਪੁੱਛਿਆ, ਹੇ ਪ੍ਰਮਾਤਮਾ ਤੈਨੂੰ ਚੰਗਾ ਕੀ ਲੱਗਦਾ? ਜਿਵੇਂ ਤੂੰ ਕਵੇਂ ਮੈਂ ਉਵੇਂ ਬੋਲਾਂ, ਜਿਵੇਂ ਤੂੰ ਰੱਖੇ ਮੈਂ ਉਵੇਂ ਰਵਾਂ, ਜਿਵੇਂ ਤੂੰ ਚਲਾਵੇਂ ਮੈਂ ਉਵੇਂ ਚੱਲਾਂ, ਜਿਵੇਂ ਤੂੰ ਆਖੇ ਮੈਂ ਉਵੇਂ ਕਰਾਂ। ਫਿਰ ਤੇ ਅਸੀਂ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਸਾਡੇ ਤੇ ਮਿਹਰਬਾਨ ਹੈ। ਪਰ ਜੇ ਪ੍ਰਮਾਤਮਾ ਦੀ ਗੱਲ ਹੀ ਨਹੀਂ ਮੰਨਣੀ ਤੇ ਪ੍ਰਮਾਤਮਾ ਖੁਸ਼ ਕਿਵੇਂ ਹੋਵੇਗਾ? ਆਓ ਆਪਾਂ ਖਿਆਲ ਕਰ ਰਹੇ ਹਾਂ ਅਸੀਂ ਚੰਗੇ ਕਿਉਂ ਨਹੀਂ, ਕਿਉਂਕਿ ਜਿਸ ਵੇਲੇ ਮਨੁੱਖ ਇਸ ਖਿਆਲ ਤੇ ਪਹੁੰਚ ਜਾਂਦਾ ਹੈ ਉਹਨੂੰ ਕੁਝ ਨਾ ਕੁਝ ਮਿਲਦਾ, ਤੇ ਜਦੋਂ ਉਹ ਇਸ ਅਵਸਥਾ ਤੇ ਹੋਵੇ ਕਿ ਮੇਰੇ ਨਾਲੋਂ ਚੰਗਾ ਕਿਹੜਾ ਹੋ ਸਕਦਾ, ਤੇ ਫਿਰ ਭਾਈ ਗੱਲ ਨਹੀਂ ਬਣਦੀ। ਮੈਨੂੰ ਖਿਆਲ ਚੇਤੇ ਆਇਆ, ਤੁਹਾਡੀ ਝੋਲੀ ਪਾਵਾਂ। ਕਹਿੰਦੇ ਨੇ, ਇੱਕ ਦਫਾ ਇੱਕ ਬਜ਼ੁਰਗ ਇੱਕ ਨਗਰ ਦੇ ਬਾਹਰ ਦੀ ਲੰਘ ਰਿਹਾ ਸੀ ਤੇ ਪਿੱਛੋਂ ਆਵਾਜ਼ ਪਈ। ਆਵਾਜ਼ ਮਾਰਨ ਵਾਲਾ ਇੱਕ ਨੌਜਵਾਨ ਸੀ। ਉਸਨੇ ਆਵਾਜ਼ ਮਾਰ ਕੇ ਆਖਿਆ, ਓ ਬਾਬਾ ਜਰਾ ਰੁਕ। ਬਾਬਾ ਜੀ ਰੁਕ ਗਏ। ਜਿਸ ਵੇਲੇ ਉਹ ਬਾਬਾ ਜੀ ਰੁਕ ਗਏ, ਕੋਲ ਆਇਆ ਤੇ ਬਾਬਾ ਜੀ ਨੇ ਬੜੇ ਪਿਆਰ ਨਾਲ ਬੋਲ ਕੇ ਆਖਿਆ, ਹਾਂ ਭਾਈ ਦੱਸ, ਤੂੰ ਮੈਨੂੰ ਰੁਕਾਇਆ ਤੇ ਆਵਾਜ਼ ਮਾਰੀ ਹੈ, ਕੀ ਕੰਮ ਹੈ? ਕਹਿਣ ਲੱਗਾ, ਬਾਬਾ

ਬੁਰੇ ਕੰਮਾਂ ਲਈ ਬੜੀ ਜਲਦੀ ਉੱਠਨੇ, ਤੇ ਜਦੋਂ ਨਾਮ ਜਪਣ ਦਾ ਵੇਲਾ ਹੁੰਦਾ ਉਦੋਂ ਮਾਂ ਆਵਾਜ਼ ਵੀ ਮਾਰੇ ਤੇ ਪੁੱਤ ਨਹੀਂ ਉੱਠਦਾ, ਕਹਿੰਦਾ ਮਾਂ ਦਫ਼ਤਰ ਜਾਣ ਨੂੰ ਅਜੇ ਬੜਾ ਟਾਈਮ ਪਿਆ ਹੈ, ਮੈਂ ਟਾਈਮ ਸਿਰ ਤਿਆਰ ਹੋ ਜਾਵਾਂਗਾ, ਤੂੰ ਚਿੰਤਾ ਨਾ ਕਰ, ਪਰ ਮੈਨੂੰ ਸੌਂ ਲੈਣ ਦੇ। ਬੁਰੇ ਕੰਮ ਕੋ ਉੱਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੁੱਤਾ ਰਹਿੰਦਾ, ਉਸ ਵੇਲੇ ਨਹੀਂ ਉੱਠਦਾ। ਇਸੇ ਲਈ ਸਤਿਗੁਰੂ ਨੇ ਖਿਆਲ ਬੜਾ ਸੁੰਦਰ ਦਿੰਦੇ ਹੋਏ ਗੱਲ ਕਹੀ ਹੈ, ਚੰਗਿਆਈ ਆ ਲਿਖ ਕਰੇ ਬੁਰਿਆਈ ਹੋਵੇ ਸ਼ੇਰ, ਚੰਗੇ ਕੰਮ ਲਈ ਇਹਨੂੰ ਆਲਸ ਛਾ ਜਾਂਦੀ ਹੈ ਤੇ ਬੁਰੇ ਕੰਮ ਲਈ ਸ਼ੇਰ ਬਣ ਜਾਂਦਾ। ਆ ਕਿਸੇ ਦਾ ਘਰ ਢਾਣਾ ਹੋਵੇ ਤੇ ਬੜੀ ਜਲਦੀ ਤਿਆਰ ਹੁੰਦਾ, ਤੇ ਕਿਸੇ ਦਾ ਘਰ ਆਬਾਦ ਕਰਨਾ ਹੋਵੇ ਬੜਾ ਮੁਸ਼ਕਿਲ ਹੈ। ਕੋਸ਼ਿਸ਼ ਕਰੀਏ ਕਿ ਕਿਸੇ ਨੂੰ ਜੋੜੀਏ ਤੋੜੀਏ ਨਾ, ਕਿਸੇ ਨੂੰ ਵਸਾਈਏ ਉਜਾੜੀਏ ਨਾ, ਕਿਸੇ ਨੂੰ ਹਸਾਈਏ ਕਿਸੇ ਨੂੰ ਰਾਈਏ ਨਾ, ਕਿਉਂਕਿ ਬਾਬੇ ਫਰੀਦ ਨੇ ਇਹ ਗੱਲ ਕਹੀ ਹੈ, ਫਰੀਦਾ ਬੁਰੇ ਦਾ ਭਲਾ ਕਰ, ਉਹ ਭਾਈ ਕਿਸੇ ਬੁਰੇ ਨਾਲ ਵੀ ਚੰਗਿਆਈ ਕਰ, ਕਿਸੇ ਬੁਰੇ ਵਾਸਤੇ ਵੀ ਚੰਗਾ ਸੋਚ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਅੰਡਾਏ, ਦਈ ਰੋਗ ਨਾ ਲੱਗਈ ਪੱਲੇ ਸਭ ਕੁਝ ਫਾਏ। ਬਾਬਾ ਫਰੀਦ ਨੇ ਇੱਕ ਗੱਲ ਬੜੇ ਕਮਾਲ ਦੀ ਆਖੀ ਹੈ, ਤੁਹਾਡੀ ਝੋਲੀ ਪਾਵਾਂ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਇਹ ਤੂੰ ਕੀ ਵੇਖੇ, ਇਹ ਕੀ ਤੂੰ ਕਿਹਾ,

ਨਾਲ ਫਰੀਦਾ ਇਹ ਕੀ ਵੇਖ ਰਹੇ ਦਰਵਾਜੇ ਤੇ ਬੜਾ ਸੁੰਦਰ ਘੜਿਆਲ ਲੱਗਾ ਤੇ ਕਹਿੰਦੇ ਇਸ ਘੜਿਆਲ ਨੂੰ ਵੇਖ ਕੇ ਬਾਬਾ ਫਰੀਦ ਜੀ ਸਾਨੂੰ ਉਪਦੇਸ਼ ਦਿੰਦੇ ਇਹ ਨਿਰਦੋਸ਼ਾਂ ਮਾਰੀਆਂ ਹਮ ਦੋਸ਼ਾਂ ਦਾ ਕਿਆ ਹਾਲ ਇਹ ਕਹਿੰਦੇ ਨੇ ਨਿਰਦੋਸ਼ਾਂ ਮਾਰਿਆ ਜਾ ਰਿਹਾ ਅਸੀਂ ਤੇ ਦੋਸ਼ੀ ਹਾਂ ਅਸੀਂ ਤੇ ਅਵਗਣ ਆ ਰਹੇ ਹਾਂ ਫਿਰ ਸਾਡਾ ਕੀ ਹਾਲ ਹੋਵੇਗਾ ਕਹਿੰਦੇ ਨੇ ਬਾਬਾ ਫਰੀਦ ਜੀ ਉਸ ਨੂੰ ਵੇਖਦੇ ਰਹਿ ਸੰਤਰੀ ਆਇਆ ਇੱਕ ਵੱਜਦਾ ਇੱਕ ਚੋਟ ਮਾਰਦਾ ਦੋ ਵੱਜਦੇ ਨੇ ਦੋ ਮਾਰ ਜਾਂਦਾ ਤਿੰਨ ਵੱਜਦੇ ਨੇ ਤਿੰਨ ਮਾਰ ਜਾਂਦਾ ਕਹਿੰਦੇ ਨੇ ਇਸੇ ਤਰ੍ਹਾਂ ਘੜੀਏ ਘੜੀਏ ਮਾਰੀਏ ਪਹਿਰੀ ਲੈ ਸਜਾਏ ਕਹਿੰਦੇ ਨੇ ਘੜੀ ਮੁੜੀ ਆ ਕੇ ਉਹ ਸੰਤਰੀ ਉਸ ਤੇ ਚੋਟਾਂ ਮਾਰਦਾ ਹਰ ਪਹਿਰ ਤੇ ਉਹਨੂੰ ਸਜ਼ਾ ਮਿਲਦੀ ਹੈ ਪਰ ਹੈ ਨਦੋਸ਼ਾ ਸੋਹੇ ਰਾਹ ਘੜਿਆਲ ਜਿਉਂ ਦੁਖੀ ਰਹਿਣ ਵਿਹਾ ਹੈ ਰਾਤ ਦਿਨ ਵਿਚਾਰਾ ਰੋ ਰਿਹਾ ਕਿ ਮੇਰਾ ਕੀ ਕਸੂਰ ਹੈ ਮੈਨੂੰ ਕਿਉਂ ਬਾਰ ਬਾਰ ਚੋਟਾਂ ਪੈ ਰਹੀਆਂ ਨੇ ਬਾਬਾ ਫਰੀਦ ਜੀ ਕਹਿੰਦੇ ਨੇ ਉਸ ਘੜਿਆਲ ਤੋਂ ਸ਼ਿਕਸ਼ਾ ਲਈਏ ਕਿ ਭਾਈ ਜੀ ਉਹ ਨਦੋਸ਼ਾਂ ਮਾਰਿਆ ਜਾ ਰਿਹਾ ਤੇ ਸਾਡਾ ਕੀ ਹਾਲ ਹੋਵੇਗਾ ਇਸ ਲਈ ਆਪਣੇ ਅੰਦਰ ਗੁਣ ਪੈਦਾ ਕਰੀਏ ਅਵਗਣਾਂ ਦਾ ਨਾਸ ਹੋ ਸਕੇ

ਭਾਈ ਇਹ ਦੁਰਲਭ ਦੇਹ ਪਾਈ ਵਡਭਾਗੀ, ਵੱਡਿਆਂ ਭਾਗਾਂ ਨਾਲ ਇਹ ਸਾਨੂੰ ਦੇਹ ਪ੍ਰਾਪਤ ਹੋਈ ਹੈ, ਦੁਰਲਭ ਜੋ ਲੱਭਿਆ ਨਾ ਲੱਭਦੀ। ਨਾਮ ਜਪ ਲੈ, ਨਾਮ ਨਾ ਜਪੇ ਤੇ ਆਤਮ ਖਾਤੀ, ਜਿਹੜੇ ਮਨੁੱਖ ਨਾਮ ਨਹੀਂ ਜਪਦੇ ਉਹ ਭਾਈ ਆਪਣੇ ਨਾਲ ਅਪਰਾਧ ਕਰਨੋਂ ਤੇ ਮੁੜਦੇ ਨਹੀਂ, ਕਿਸੇ ਨਾਲ ਅਪਰਾਧ ਕਰਨੋਂ ਤੇ ਮੁੜਦੇ ਨਹੀਂ, ਆਪਣੇ ਨਾਲ ਵੀ ਕਰ ਰਹੇ ਨੇ, ਕਿਉਂਕਿ ਨਾਮ ਨਾ ਜਪੇ ਤੇ ਆਤਮ ਘਾਤੀ, ਉਹ ਨਾਮ ਨਹੀਂ ਜਪਦੇ ਆਪਣੀ ਆਤਮਾ ਦਾ ਆਤਮ ਘਾਤ ਕਰ ਰਹੇ ਨੇ। ਹੁਣ ਸਵਾਲ ਹੋਇਆ ਪਾਤਸ਼ਾਹ ਆਤਮਾ ਦਾ ਆਤਮ ਘਾਤ ਕਿਵੇਂ ਹੋ ਸਕਦਾ, ਆਤਮਾ ਤੇ ਪਰਮਾਤਮਾ ਦਾ ਅਕਸ਼ ਹੈ, ਉਹ ਤੇ ਮਰਦੀ ਨਹੀਂ, ਉਹਦਾ ਆਤਮ ਘਾਤ ਕਿਵੇਂ ਹੋ ਗਿਆ। ਸਹਿਬ ਕਹਿੰਦੇ ਨੇ ਭਾਈ ਕਈ ਮਨੁੱਖ ਐਸੇ ਨੇ ਜਿਹੜੇ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਤੇ ਜਿਹੜੇ ਸਿਮਰਨ ਨਹੀਂ ਕਰਦੇ ਉਹ ਆਪਣੀ ਆਤਮਾ ਦਾ ਆਤਮ ਘਾਤ ਕਰਕੇ ਅਪਰਾਧ ਕਰ ਰਹੇ ਨੇ। ਪਰ ਕਿਵੇਂ? ਕਹਿੰਦੇ ਨੇ ਜਿਵੇਂ ਸਰੀਰ ਦੀ ਖੁਰਾਕ ਹੈ ਭੋਜਨ ਤੇ ਆਤਮਾ ਦੀ ਖੁਰਾਕ ਹੈ ਭਜਨ। ਸਰੀਰ ਨੂੰ ਭੋਜਨ ਨਾ ਮਿਲੇ ਸਰੀਰ ਕਮਜ਼ੋਰ ਹੋ ਜਾਂਦਾ ਹੈ, ਤੇ ਭਾਈ ਜੇ ਆਤਮਾ ਨੂੰ ਖੁਰਾਕ ਨਾ ਮਿਲੇ ਆਤਮਾ ਵੀ ਮੁਰਝਾ ਜਾਂਦੀ, ਆਤਮਾ ਵੀ ਕੁਮਲਾ ਜਾਂਦੀ ਹੈ। ਇਸ ਵਾਸਤੇ ਆਤਮਾ ਦਾ ਆਤਮ ਘਾਤ ਹੋ ਜਾਂਦਾ ਹੈ।

mais a Pai Gurdas Ji. Tan Sri Guru Granth Sahib de Likhari. Kitni Nimrata hai. Kitni Nimrata hai. Kehnde ne, He Parmatma vekh, eh sab to vadde augun mere vich ne. Mere andar bhare hoye ne. Aaj tusi kise manukh nu keh ke vekho ke eh tere andar augun hai. ਉਹ ਕਹਿੰਦਾ ਮੇਰੀ ਗੱਲ ਛੱਡ ਤੂੰ ਆਪਣੇ ਅੰਦਰ ਵੇਖ ਮੇਰੀ ਨਾ ਗੱਲ ਕਰ ਇਸ ਲਈ ਬਾਬਾ ਫਰੀਦ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ ਸੀ ਕਿ ਆਪਾਂ ਦੁਨੀਆ ਦੇ ਔਗਣ ਬੜੇ ਫੋਲਨੇ ਆ ਲੇਕਿਨ ਕਦੇ ਆਪਣੇ ਅੰਦਰ ਝਾਤੀ ਮਾਰ ਕੇ ਨਹੀਂ ਵੇਖੀ ਅੱਜ ਸਾਡੇ ਹਰ ਕਿਸੇ ਮਨੁੱਖ ਦੀ ਇਹ ਆਦਤ ਹੈ ਫਲਾਣਾ ਬੜਾ ਔਗਣ ਆ ਰਿਹਾ ਉਹ ਭਾਈ ਤੂੰ ਆਪਣੇ ਆਪ ਨੂੰ ਵੇਖ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗ੍ਰਹਿਵਾਨ ਮੇਂ ਸਿਰ ਨੀਵਾ ਕਰ ਦੇ ਆਪਣੇ ਅੰਦਰ ਚਾਤੀ ਮਾਰ ਕੇ ਵੇਖ ਜੇ ਤੇਰੇ ਅੰਦਰ ਔਗਣ ਨੇ ਤੂੰ ਕਿਸੇ ਦਾ ਔਗਣ ਨਾ ਫੋਲ ਜੇ ਤੂੰ ਗੁਣਵਾਨ ਹੈ ਤੇ ਕਿਸੇ ਨੂੰ ਪਿਆਰ ਨਾਲ ਸਮਝਾ ਦੇ ਪਰ ਉਹਨੂੰ ਕਹਿਣਾ ਕਿ ਤੇਰੇ ਅੰਦਰ ਇਹ ਔਗਣ ਹੈ ਪਿਆਰ ਨਾਲ ਸਮਝਾ ਦੇ ਦੇਖੋ ਹੁਣ ਭਾਈ ਸਾਹਿਬ ਜੀ ਦਾ ਸਾਨੂੰ ਸਮਝਾਉਣ ਦਾ ਤਰੀਕਾ ਬੜਾ ਸੁੰਦਰ ਹੈ ਨਾ ਆਪਣਾ ਲਾ ਰਹੇ ਨੇ ਕਹਿੰਦੇ ਜੇ ਮਾਲਕ ਅੱਗੇ ਬੇਨਤੀ ਕਰਨੀ ਹੋਵੇ ਤੇ ਕਿਵੇਂ ਕਰੀਏ ਆਪਣੇ ਔਗਣ ਬਖਸ਼ਾਣੇ ਹੋਣ ਤੇ ਕਿਵੇਂ ਬਖਸ਼ਾਈਏ ਵਿਸਾਸ ਕਾਤੀ ਅਕਿਰਤ ਕਹਿਣ ਮੈਂ ਕੋਈ ਨਾ ਰੱਖਣ ਦਾ ਮਾਲਕ ਤੇਰੇ ਤੋਂ ਸਵਾ ਮੈਨੂੰ ਕੋਈ ਨਹੀਂ ਰੱਖਣ ਵਾਲਾ ਵਿਸਾਸ ਕਾਤੀ ਅਕਿਰਤ ਕਹਿਣ ਕਹਿੰਦੇ ਨੇ ਬਹੁਤ ਵੱਡਾ ਔਗਣ ਹੈ ਵਿਸਾਸ ਕਾਤੀ ਕਹਿੰਦੇ ਨੇ ਕੀ ਹੈ ਕਿਸੇ ਨੂੰ ਵਿਸਾ ਕੇ ਮਾਰਨਾ ਤੇ ਵਿਸਾਸ ਕਾਤੀ ਕਹਿੰਦੇ ਨੇ ਮਿੱਤਰ ਕਾਤ ਉਂਝ ਮਿੱਤਰ ਬਣਾ ਲੈਣਾ ਉਂਝ ਆਪਣਾ ਕਹਿਣਾ ਉਂਝ ਪਿਆਰ ਵਿੱਚ ਲੈ ਆਉਣਾ ਤੇ ਸਾਧ ਸੰਗਤ ਉਸ ਅੰਦਰ ਚਾਕੂ ਫੇਰ ਦੇਣਾ ਇਹਨੂੰ ਕਹਿੰਦੇ ਨੇ ਵਿਸ਼ਵਾਸ ਕਾਤ ਕਈ ਵਾਰ ਨੀ ਤੁਸੀਂ ਕਹਿ ਦਿੰਦੇ ਕਿ ਤੂੰ ਮੇਰੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ ਮੇਰਾ ਤੇਰੇ ਤੇ ਬੜਾ ਵਿਸ਼ਵਾਸ ਸੀ ਤੂੰ ਮੇਰਾ ਵਿਸ਼ਵਾਸ ਤੋੜਿਆ ਕਿਉਂਕਿ ਅੱਜ ਹੋਈ ਇਹ ਕੁਝ ਰਿਹਾ ਵਿਸ਼ਵਾਸ ਕਾਤ ਹੋ ਰਿਹਾ ਮਿੱਤਰ ਮਿੱਤਰ ਨੂੰ ਮਾਰ ਰਿਹਾ ਇੱਥੋਂ ਤੱਕ ਵੇਖ ਲੋ ਸਿੱਖ ਸਿੱਖ ਨੂੰ ਮਾਰ ਰਿਹਾ ਇਹ ਵਿਸ਼ਵਾਸ ਕਾਤ ਨਹੀਂ ਤੇ ਹੋਰ ਕੀ ਹੈ ਅੱਜ ਸਾਡੇ ਸਿੱਖ ਪੰਥ ਅੰਦਰ ਕੀ ਹੋ ਰਿਹਾ ਸਿੱਖ ਪੰਥ ਸਿੱਖ ਸਿੱਖ ਨੂੰ ਮਾਰ ਰਿਹਾ ਵਿਸ਼ਵਾਸ ਕਾਤੀ ਅਕਿਰਤ ਕਣ ਫਿਰ ਕਹਿੰਦੇ ਨੇ ਅਕਿਰਤ ਕਣ ਉਦੋਂ ਵੀ ਪੈੜਾ ਅਕਿਰਤ ਕਣ ਉਦੋਂ ਵੀ ਪੈੜਾ ਅਕਿਰਤ ਕਣ ਕਹਿੰਦੇ ਨੇ ਜਿਹੜਾ ਕਿਸੇ ਦਾ ਕੀਤਾ ਨਾ ਜਾਣੇ ਤੁਸੀਂ ਕਿਸੇ ਦੇ ਪਰਉਪਕਾਰ ਕੀਤਾ ਪਰ ਉਹ ਨਹੀਂ ਜਾਣਦਾ ਮੈਂ ਇੱਥੇ ਬਹੁਤ ਲੋਕਾਂ ਦੀਆਂ ਐਸੀਆਂ ਸਟੋਰੀਆਂ ਸੁਣੀਆਂ ਨੇ ਜੀ ਫਲਾਣਾ ਬੰਦਾ ਇੰਡੀਆ ਤੋਂ ਇਹਨੂੰ ਮੈਂ ਬੁਲਾਇਆ ਸੀ ਪਰ ਇੱਥੇ ਆ ਕੇ ਇਹਨੇ ਮੇਰਾ ਇਸ਼ਾਨ ਵੀ ਨਹੀਂ ਮੰਨਿਆ ਅਕਿਰਤ ਕਣ ਜਿਹੜਾ ਕਿਸੇ ਦਾ ਕੀਤਾ ਨਾ ਜਾਣੇ ਕਿਸੇ ਨੂੰ ਮੰਨ ਹੀ ਨਾ ਸਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਕਿਰਤ ਕਣ ਦੀ ਇੱਕ ਤਸਵੀਰ ਵੀ ਦੱਸਦੇ ਕਹਿੰਦੇ ਨੇ ਕਿਰਤ ਕਣ ਕਿਹੋ ਜਿਹਾ ਹੁੰਦਾ

ਇਹ ਮੁਗਲੀ ਫੌਜਾਂ ਨਸ ਗਈਆਂ ਨੇ, ਸਿੰਘਾਂ ਨੇ ਇੱਜ਼ਤਾਂ ਬਚਾ ਲਈਆਂ ਨੇ, ਗੁਰੂ ਦਿਆਂ ਸ਼ੇਰਾਂ ਨੇ ਬੀਬੀਆਂ ਨੂੰ ਬੱਚੀਆਂ ਨੂੰ ਘਰੋ ਘਰੀ ਪਹੁੰਚਾ ਦਿੱਤਾ ਹੈ। ਤਾਈਓ ਤੇ ਕਦੀ ਅਬਦਾਲੀ ਨਾ ਜ਼ਕਰੀਆ ਖਾਨ ਦੇ ਕੋਲ ਗਿਆ। ਜ਼ਕਰੀਆ ਖਾਨ, ਤੇਰਾ ਰਾਜ ਹੋਵੇ, ਤੂੰ ਮੈਨੂੰ ਹਰਜਾਨੇ ਭਰਦਾ ਹੋਵੇ ਤੇ ਤੇਰੇ ਰਾਜ ਵਿੱਚ ਮੈਨੂੰ ਲੋਕ ਲੁੱਟ ਲੈਣ। ਮੈਂ ਪੰਜਾਬ ਦੇ ਵਿੱਚ ਹੀ ਲੰਘਿਆ ਤੇ ਤੇਰੇ ਕੁਝ ਲੋਕਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਨਾ ਬਈ, ਉਹ ਮੇਰੇ ਲੋਕ ਨਹੀਂ ਹੋਣੇ, ਉਹ ਸਿੰਘ ਹੋਣੇ ਨੇ। ਸਿੰਘ ਹੋਣੇ ਨੇ, ਉਹ ਕੌਣ ਹੁੰਦੇ ਨੇ? ਦਿਖਾ ਤੇ ਸਹੀ, ਬਈ ਦਿਖਾ ਨਹੀਂ ਸਕਦਾ। ਸਰਕਾਰੀ ਰਿਪੋਰਟ ਅਨੁਸਾਰ ਸਾਰੇ ਸਿੰਘ ਖਤਮ ਕਰ ਦਿੱਤੇ ਨੇ, ਪਰ ਫੇਰ ਵੀ ਕਦੀ ਕੋਈ ਇੱਕ ਆ ਜਾਵੇ ਤੇ ਸਾਡੇ ਲਈ ਮੁਸੀਬਤ ਖੜੀ ਕਰ ਦਿੰਦਾ ਹੈ। ਜੰਗਲਾਂ ਵਿੱਚ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਸੌਂ ਜਾਂਦੇ ਨੇ। ਕੱਲਾ ਹੀ ਹੋਵੇ ਨਾ ਤੇ 1.25 ਲੱਖ ਕਹਾਉਂਦੇ ਨੇ। ਇੱਕ ਵੀ ਆਪਣੇ ਆਪ ਨੂੰ 1.25 ਲੱਖ ਕਹਾਉਂਦੇ ਨੇ। ਛੋਲੇ ਖਾਂਦੇ ਹੋਣ ਤੇ ਬਦਾਮ ਕਹਿ ਕੇ ਖਾਂਦੇ ਨੇ। ਅਬਦਾਲੀ, ਜੇ ਕਿਤੇ ਤੂੰ ਉਹਨਾਂ ਨੂੰ ਜੰਗ ਵਿੱਚ ਜੂਝਦਾ ਦੇਖ ਲਵੇਂ, ਲੜਦਾ ਦੇਖ ਲਵੇਂ, ਤੋਬਾ ਅੱਲਾ ਦੀ, ਕਹਿਰ ਮਚਾ ਦੇ।

ਜ਼ਕਰੀਆ ਖਾਨ ਤੂੰ ਕਿੱਥੇ ਖੋ ਗਿਆ, ਕਿਹਨਾਂ ਖਿਆਲਾਂ ਵਿੱਚ ਚਲਾ ਗਿਆ। ਬਈ ਕੋਈ ਬਹਾਦਰਾਂ ਦੀ ਕੌਮ ਲੱਗਦੀ ਹੈ ਜਿਨ੍ਹਾਂ ਕੋਲੋਂ ਤੂੰ ਵੀ ਡਰਦਾ ਹੈ। ਤੂੰ ਮੈਨੂੰ ਜ਼ਰੂਰ ਇਹੋ ਜਿਹੇ ਲੋਕ ਮਿਲਾ। ਨਾ ਬਈ, ਮੈਂ ਤੈਨੂੰ ਅਸਲੀ ਸਿੰਘ ਤੇ ਮਿਲਾ ਨਹੀਂ ਸਕਦਾ, ਉਹਨਾਂ ਦੀ ਨਕਲ ਜ਼ਰੂਰ ਦਿਖਾ ਦੇਵਾਂ। ਅੱਜ ਜ਼ਕਰੀਆ ਖਾਨ ਨੇ ਆਪਣੀ ਦਰਬਾਰ ਵਿੱਚ ਮਰਾਸੀਆਂ ਨੂੰ ਬੁਲਾਇਆ। ਕਿਉਂ ਬਈ, ਸਿੰਘਾਂ ਦੀ ਨਕਲ ਕਰਕੇ ਦਿਖਾਓਗੇ? ਕਿਉਂ ਨਹੀਂ, ਨਕਲ ਕਰਨਾ ਤੇ ਸਾਡਾ ਕੰਮ ਹੈ। ਲੋੜੀਂਦਾ ਸਮਾਨ ਲੈ ਲਿਆ, ਆਖਣ ਲੱਗੇ ਸਾਡੇ ਉੱਪਰ ਹਮਲਾ ਕਰਵਾ ਦੇਣਾ, ਅਸੀਂ ਸਿੰਘਾਂ ਦੀ ਲੜਾਈ ਯੁੱਧ ਵੀ ਕਰਕੇ ਦਿਖਾਵਾਂਗੇ। ਨਕਲੀਏ ਜਾ ਕੇ ਜੰਗਲ ਵਿੱਚ ਬੈਠ ਗਏ, ਦਰੀਆਂ ਵਿਛਾ ਲਈਆਂ, ਕੋਈ ਵਿਚਾਰਾਂ ਕਰ ਰਹੇ ਨੇ, ਲੱਗਦਾ ਹੈ ਕਿਸੇ ਸੋਚ ਵਿੱਚ ਬੈਠੇ ਨੇ। ਕੋਈ ਚੌਂਕੜੇ ਮਾਰ ਕੇ ਪਾਠ ਕਰ ਰਿਹਾ ਹੈ, ਕੋਈ ਘੋੜਿਆਂ ਨੂੰ ਖਰਖਰਾ ਕਰ ਰਿਹਾ ਹੈ, ਪਰ ਮੁੱਖ ਦੇ ਵਿੱਚ ਕੁਝ ਬੋਲੀ ਜਾਂਦੇ ਨੇ। ਅਬਦਾਲੀ, ਜ਼ਕਰੀਆ ਖਾਨ ਫੌਜਾਂ ਤੱਕ ਰਹੀਆਂ ਨੇ। ਅਬਦਾਲੀ ਨੇ ਪੁੱਛਿਆ ਵੀ ਇਹ ਕੀ ਕਰਦੇ ਨੇ? ਇਹ ਵਿਹਲੇ ਟਾਈਮ ਆਪਣਾ ਕਾਰ ਵਿਹਾਰ ਕਰਦੇ ਨੇ ਤੇ ਨਾਲੇ ਸਿਮਰਨ ਵੀ ਕਰਦੇ ਰਹਿੰਦੇ। ਬਈ ਉਹ ਦਰਖਤ ਤੇ ਕੌਣ ਬੈਠਾ ਹੈ? ਇਹ ਟਾਂਗੂ ਹੈ। ਜਦੋਂ ਕੋਈ ਹਮਲਾ ਕਰਦਾ ਹੈ ਤੇ ਇਹ ਦੱਸ ਦਿੰਦਾ ਹੈ। ਇਹਨੇ ਨੂੰ ਜ਼ਕਰੀਆ ਖਾਨ ਦੀ ਫੌਜ ਨੇ ਹਮਲਾ ਕਰ ਦਿੱਤਾ ਹੈ। ਟਾਂਗੂ ਨੇ ਆਖਿਆ, ਸਿੰਘੋ ਸਾਵਧਾਨ ਹੋ ਜਾਓ, ਟਿੱਡੀ ਦਲ ਆ ਰਿਹਾ ਹੈ। ਅਬਦਾਲੀ ਆਸੇ ਪਾਸੇ ਤੱਕਦਾ ਹੈ, ਬਈ ਕਿਹੜਾ ਟਿੱਡੀ ਦਲ? ਬਈ ਆਪਣੀਆਂ ਹੀ ਫੌਜਾਂ ਨੂੰ ਆਖਦੇ ਨੇ। ਹੈਰਾਨ ਹੋਇਆ। ਇੱਕ ਬੁੱਢੇ ਨਕਲੀਏ ਨੇ ਅਰਦਾਸ ਕਰਨੀ ਸ਼ੁਰੂ ਕੀਤੀ। ਸੁਣੀ ਸੁਣਾਈ ਅਰਦਾਸ ਸਾਰੀ ਕਰ ਦਿੱਤੀ। ਆਖਰ ਵਿੱਚ ਆਖਿਆ, ਹੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਹਮਲਾ ਹੋ ਗਿਆ ਹੈ, ਸਾਨੂੰ ਮੈਦਾਨੇ ਜੰਗ ਵਿੱਚ ਜੂਝਣ ਦਾ ਵੱਲ ਬਖਸ਼ੋ। ਚੱਕ ਕੇ ਨਕਲੀਆਂ ਨੇ ਕਿਰਪਾਨਾਂ ਤੇ ਬੁਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਕਾਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਜ਼ਕਰੀਆ ਖਾਨ ਦੀ ਫੌਜ ਉੱਤੇ ਹਮਲਾ ਕਰ ਦਿੱਤਾ। ਇਹੋ ਜਿਹਾ ਯੁੱਧ ਕੀਤਾ, ਕਹਿਰ ਮਚਾ ਦਿੱਤਾ। ਜ਼ਕਰੀਆ ਖਾਨ ਦੀ ਫੌਜ ਮਾਰ ਦਿੱਤੀ ਹੈ, ਕੁਝ ਨੱਸ ਗਏ ਨੇ। ਅਬਦਾਲੀ ਤੇ ਜ਼ਕਰੀਆ ਖਾਨ ਵੀ ਨੱਸ ਕੇ ਜਾਨ ਬਚਾਈ। ਬਈ ਕੀ ਹੋ ਗਿਆ ਨਕਲੀਆਂ ਨੇ? ਨਕਲ ਕਰਨ ਵਾਸਤੇ ਆਖਿਆ ਸੀ, ਇਹ ਸੱਚੀ ਮਾਰੀ ਜਾਂਦੇ ਨੇ। ਅਬਦਾਲੀ ਨੇ ਆਪਣੀ ਫੌਜ ਭੇਜੀ ਬਹੁਤ ਸਾਰੀ, ਇਹਨਾਂ ਨਕਲੀਆਂ ਨੂੰ ਕਾਬੂ ਵਿੱਚ ਕੀਤਾ। ਬੁੱਢਾ ਨਕਲੀਆ ਜੋ ਇਹਨਾਂ ਦਾ ਮੁਖੀ ਸੀ ਨਾ, ਉਹਨੂੰ ਕਈ ਸਿਪਾਹੀਆਂ ਨੇ ਪਕੜ ਕੇ ਲਿਆ ਕੇ ਜ਼ਕਰੀਆ ਖਾਨ ਦੇ ਮੂਹਰੇ ਖੜਾ ਕੀਤਾ। ਜਦੋਂ ਜ਼ਕਰੀਆ ਖਾਨ ਨੇ ਇਹਦੀਆਂ ਅੱਖਾਂ ਵੱਲ ਤੱਕਿਆ ਤੇ ਦੇਖਿਆ ਨਹੀਂ ਜਾਂਦਾ, ਭੈ ਆਉਂਦਾ ਹੈ। ਬਈ ਇਹ ਉਮਰਾਸੀ ਤੇ ਨਹੀਂ ਲੱਗਦਾ, ਲੱਗਦਾ ਹੈ ਸਿੰਘ ਹੀ ਆ ਗਏ ਇਹਨਾਂ ਵਿੱਚ। ਕਿਵੇਂ ਘੂਰ ਘੂਰ ਕੇ ਤੱਕਦਾ ਹੈ। ਸਿਪਾਹੀ ਨੇ ਲਿਆ ਕੇ ਪਾਣੀ ਦਾ ਕਟੋਰਾ ਮੁੱਖ ਦੇ ਉੱਤੇ ਪਾਇਆ ਤੇ ਇਹਨੂੰ ਸੁਰਤ ਆਈ। ਆਸੇ ਪਾਸੇ ਦੇਖਦਾ, ਇਹ ਕੀ ਹੋ ਗਿਆ? ਫੌਜਾਂ ਮਰੀਆਂ ਪਈਆਂ ਨੇ, ਸਾਡੇ ਭਾਈ ਭਰਾ ਵੀ ਵਿੱਚ ਮਰੇ ਪਏ ਨੇ। ਬਈ ਇਹ ਕੀ ਹੋ ਗਿਆ? ਜ਼ਕਰੀਆ ਖਾਨ ਆਖਿਆ, ਤੈਨੂੰ ਨਹੀਂ ਪਤਾ ਕਿੰਨੀ ਸਾਡੀ ਫੌਜ ਮਾਰ ਦਿੱਤੀ ਹੈ ਤੇ ਹੁਣ ਆਖੀ ਜਾਂਦਾ ਕੀ ਹੋ ਗਿਆ? ਸਤਸੰਗੀਓ, ਇਸ ਤਕਲੀਏ ਨੇ ਆਖਿਆ, ਤੁਸੀਂ ਸਾਨੂੰ ਨਕਲ ਕਰਨ ਵਾਸਤੇ ਕਿਹਾ ਤੇ ਅਸੀਂ ਨਕਲ ਕਰੀ ਗਏ, ਪਰ ਜਦੋਂ ਅਸੀਂ ਅਰਦਾਸ ਕਰਨ ਲੱਗੇ ਅਰਦਾਸ ਅਸਲੀ ਹੋ ਗਈ, ਜਕਾਰਾ ਅਸਲੀ ਵੱਜ ਗਿਆ। ਜਦੋਂ ਅਸੀਂ ਜਕਾਰਾ ਬੁਲਾ ਕੇ ਕੁਰਬਾਨਾਂ ਚੁੱਕੀਆਂ ਤੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਵਿੱਚ ਕੌਣ ਆ ਗਿਆ, ਸਾਨੂੰ ਫਿਰ ਕੁਝ ਨਹੀਂ ਪਤਾ। ਸਤਸੰਗੀਓ, ਦੇਖੋ ਜਕਾਰੇ ਵਿੱਚ ਕਿੱਡੀਆਂ ਬਖਸ਼ਾਂ ਨੇ। ਇੱਕ ਨਕਲੀਆ ਜਕਾਰਾ ਬੁਲਾਵੇ
ਉਹਨੂੰ ਏਡਾ ਵੱਲ ਮਿਲ ਸਕਦਾ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਨਿਤਨੇਮੀ ਅਰਦਾਸ ਕਰਕੇ ਜਕਾਰਾ ਬੁਲਾ ਦੇਵੇ ਤੇ ਕਿਹਦੀ ਮਜਾਲ ਹੈ, ਕਿਹੜਾ ਦੁਸ਼ਮਣ ਅੱਗੇ ਖਲੋ ਸਕਦਾ ਹੈ। ਜਦੋਂ ਅਸੀਂ ਮਨ ਕਰਕੇ ਸ਼ਰਧਾ ਤੇ ਪਿਆਰ ਨਾਲ ਅਰਦਾਸ ਕਰਕੇ ਜਕਾਰਾ ਬੁਲਾਉਂਦੇ ਹਾਂ, ਸੱਚ ਜਾਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਹੋ ਜਾਂਦੇ ਨੇ। ਤਾਂਹੀਓ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਆਖਿਆ ਹੈ, ਗਰੀਬ ਤੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਸਰਬੱਤ ਦਾ ਭਲਾ ਕਰਨਾ ਹੈ, ਆਪਣਾ ਧਰਮ ਵੀ ਬਚਾਉਣਾ ਹੈ, ਦੂਜੇ ਦਾ ਧਰਮ ਵੀ ਬਚਾਉਣਾ ਹੈ ਤੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਆਗਿਆ ਭਈ ਅਕਾਲ।

ਜਦੋਂ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਹੈ ਜਗਿਆਸੂ, ਫਿਰ ਵਾਹਿਗੁਰੂ ਹਮੇਸ਼ਾ ਇਹਦੇ ਅੰਗ ਸੰਗ ਹੁੰਦਾ ਹੈ। ਉਨ੍ਹਾਂ ਚਿਰ ਹੀ ਠੋਕਰਾਂ ਪੈਂਦੀਆਂ ਨੇ ਜਿੰਨਾ ਚਿਰ ਅਸੀਂ ਉਹਨੂੰ ਵਿਸਾਰ ਦੇਈਏ। ਮਹਾਰਾਜ ਕਹਿੰਦੇ ਨੇ ਦੁੱਖ ਤਦੇ ਜਾਂ ਵਿਸਰ ਜਾਵੇ, ਪਰ ਜੇ ਉਹਦਾ ਸਿਮਰਨ ਕਰੀਏ, ਨਾਮ ਜਪੀਏ, ਤੇ ਉਹ ਹਮੇਸ਼ਾ ਹਰ ਜਗ੍ਹਾ ਸਹਾਈ ਹੁੰਦਾ ਹੈ। ਜਿਵੇਂ ਗੁਰੂ ਪਾਤਸ਼ਾਹ ਕਹਿ ਰਹੇ ਨੇ,

ਬੜਾ ਖਿਆਲ ਰੱਖਦਾ। ਜਦ ਮਾਤ ਪਿਤਾ ਵੀ ਖਿਆਲ ਰੱਖਣ ਜੋਗੇ ਨਹੀਂ ਸਨ ਉਦੋਂ ਵੀ ਉਸ ਨੂੰ ਖਿਆਲ ਸੀ। ਇਤਨਾ ਖਿਆਲ ਸੀ ਜਨਮ ਮੇਰਾ ਮਗਰੋਂ ਹੋਇਆ, ਮੇਰੇ ਭੋਜਨ ਦਾ ਪ੍ਰਬੰਧ ਪਹਿਲਾਂ। ਸਾਹਿਬ ਕਲਗੀਧਰ ਪਾਤਸ਼ਾਹ ਦੇ ਕਥਨ ਅਨੁਸਾਰ ਬੰਦਾ ਨਾ ਸਮਝੇ, ਸਾਹਿਬ ਕਹਿੰਦੇ ਨੇ ਜਬ ਦਾਂਤ ਨਹੀਂ ਤਬ ਦੂਧ ਦੀਆ, ਜਬ ਦਾਂਤ ਦੀਏ ਗਿਆਨ ਨਾ ਦੇ। ਦੰਦ ਨਹੀਂ ਸਨ, ਦੁੱਧ ਦਾ ਪ੍ਰਬੰਧ ਪਹਿਲਾਂ ਕੀਤਾ। ਜੇ ਦੰਦ ਆਏ ਨੇ ਤੇ ਅੰਨ ਦਾ ਪ੍ਰਬੰਧ ਪਹਿਲਾਂ। ਤੇ ਸੱਚ ਕਰਕੇ ਜਾਣਨਾ, ਜਿਵੇਂ ਜਿਵੇਂ ਬੁੱਧੀ ਵਿਕਸਿਤ ਹੁੰਦੀ ਹੈ, ਪ੍ਰਭੂ ਵੱਲੋਂ ਗੁਰੂ ਦੇ ਰੂਪ ਵਿਚ ਗਿਆਨ ਦਾ ਪ੍ਰਬੰਧ ਵੀ ਪਹਿਲਾਂ ਹੀ ਮੌਜੂਦ। ਤੇ ਜੇ ਹੁਣ ਮਾਤ ਪਿਤਾ ਖੁਰਾਕ ਦੇਣ, ਸਰੀਰ ਦੀ ਪਾਲਣਾ ਕਰਨਾ ਚਾਹੁਣ ਤੇ ਬੱਚਾ ਸਿੱਧੀ ਹੋ ਜਾਵੇ, ਮਾਂ ਬਾਪ ਦੀ ਸੰਭਾਲ ਤੋਂ ਪ੍ਰਤਪਾਲਣਾ ਤੋਂ ਬਾਹਰਾ ਹੁੰਦਾ ਚਲਾ ਜਾ, ਜੋ ਖਾਣ ਨੂੰ ਦੇਣ ਉਹ ਨਾ ਖਾਵੇ, ਜਿਸ ਤੋਂ ਵਰਜਣ ਉਹ ਖਾਵੇ, ਜਿੱਥੇ ਉਹ ਜਾਣ ਨੂੰ ਕਹਿਣ ਉਥੇ ਨਾ ਜਾਵੇ, ਜਿੱਥੋਂ ਵਰਜਣ ਉਥੇ ਨੂੰ ਦੌੜੇ, ਨੁਕਸਾਨ ਕਰਾਵੇ। ਸੁਜਾਨ ਮਾਤਾ ਪਿਤਾ ਬੱਚੇ ਦਾ ਭਲਾ ਲੋੜਦੇ ਨੇ, ਕਈ ਵਾਰੀ ਐਸਾ ਵੀ ਹੋਇਆ। ਸੁਜਾਨ ਬਾਪ ਨੇ, ਸੂਝਵਾਨ ਮਾਂ ਨੇ ਬੱਚੇ ਨੂੰ ਕਿਤੇ ਮਾਰਿਆ ਵੀ ਹੋਵੇ, ਲੇਕਿਨ ਉਸ ਮਾਰਨ ਵਿਚ ਵੀ ਭਲਾ ਛੁਪਿਆ, ਉਸ ਤਾਰਨ ਵਿਚ ਵੀ ਉਸਦੇ ਜੀਵਨ ਦਾ ਸ਼ੁਭ ਚਿੰਤਨ ਦਾ ਭਾਵ ਹੈ। ਉਸ ਬੱਚੇ ਦੀ ਜ਼ਿੰਦਗੀ ਬਣਾ ਦੇਣ ਵਾਸਤੇ ਕਿਸੇ ਵੇਲੇ ਥੋੜਾ ਬਹੁਤ ਘੂਰਿਆ ਵੀ ਹੋਵੇ। ਇਸੇ ਤਰ੍ਹਾਂ ਕਦੇ ਕਦੇ ਐਸਾ ਵੀ ਹੋਇਆ, ਤੁਸੀਂ ਵੇਖਿਆ ਬੱਚਾ ਬਹੁਤ ਸਤਾਨੀਆਂ ਕਰਦਾ, ਬਹੁਤ ਨਾਦਾਨੀਆਂ ਕਰਦਾ, ਮਾਂ ਨੂੰ ਬੜਾ ਤੰਗ ਕੀਤਾ, ਬੜਾ ਪਰੇਸ਼ਾਨ ਕੀਤਾ। ਸ਼ਾਮ ਪਈ ਇਹ ਬਾਪ ਘਰ ਆਇਆ ਤੇ ਮਾਂ ਕਹਿੰਦੀ, ਦੇਖੋ ਜੀ ਤੁਹਾਨੂੰ ਇੱਕ ਗੱਲ ਕਹਿਣੀ, ਕਹੋ। ਕਾਕਾ ਹੁਣ ਹੱਥਾਂ ਚ ਨਹੀਂ ਰਹਿੰਦਾ, ਬਹੁਤ ਤੰਗ ਕਰਦਾ, ਬਹੁਤ ਪਰੇਸ਼ਾਨ ਕਰਦਾ, ਸਾਰਾ ਦਿਨ ਗੁਆਂਢੀਆਂ ਦੇ ਬੱਚਿਆਂ ਨਾਲ ਲੜਦਾ, ਹਾਲਾਂਕਿ ਬੱਚੇ ਨੇ ਕਾਹਦਾ ਲੜਨਾ, ਬੱਚਾ ਬੜਾ ਨਿਰਵੈਰ ਹੁੰਦਾ, ਇਹਦੀ ਲੜਾਈ ਬੜੀ ਆਰਸੀ ਹੁੰਦੀ, ਇਧਰੋਂ ਲੜਦਾ ਤੇ ਜਿੰਨੇ ਚਿਰ ਨੂੰ ਇਹਦੀ ਹਮਾਇਤ ਵਿਚ ਉਹਦੇ ਮਾਂ ਪਿਓ ਇਕੱਠੇ ਹੁੰਦੇ, ਉਹਨੇ ਚਿਰ ਨੂੰ ਫਿਰ ਮੰਨ ਕੇ ਖੇਡਦੇ ਪੈਸੇ। ਭੋਲਾ ਭਾਵ ਹੈ, ਲੇਕਿਨ ਮਾਂ ਸ਼ਿਕਾਇਤ ਕਰ ਰਹੀ, ਕਹਿੰਦੀ ਆਂਢੀਆਂ ਗੁਆਂਢੀਆਂ ਨਾਲ ਲੜਦਾ ਹੈ, ਗਲਤ ਚੀਜ਼ਾਂ ਨੂੰ ਹੱਥ ਪਾਉਂਦਾ ਹੈ, ਉਲਾਮੇ ਆਉਂਦੇ ਨੇ। ਤੇ ਜਿਵੇਂ ਜਿਵੇਂ ਉਹ ਗੱਲਾਂ ਕਰਦੀ ਹੈ ਨਾ, ਉਵੇਂ ਉਵੇਂ ਬਾਪ ਦੀਆਂ ਅੱਖਾਂ ਚ ਗੁੱਸਾ ਆਉਂਦਾ ਚਲਿਆ ਜਾ। ਉਹਨੂੰ ਇਸ ਗੱਲ ਦੀ ਘਬਰਾਹਟ ਹੈ, ਇਹ ਬੱਚਾ ਨਲਾਇਕ ਹੋ ਜਾਏਗਾ ਤੇ ਮੇਰਾ ਨਾਂ ਡੋਲੇਗਾ, ਮੇਰੇ ਨਾਂ ਨੂੰ ਕਲੰਕਿਤ ਕਰੇਗਾ, ਉਹਨੂੰ ਗੁੱਸਾ ਆਉਂਦਾ ਚਲਿਆ ਜਾ। ਤੇ ਮਾਂ ਇਹ ਵੀ ਵੇਖ ਰਹੀ ਹੈ ਕਿ ਇਹਨੂੰ ਗੁੱਸਾ ਆ ਰਿਹਾ, ਤੇ ਫਿਰ ਕਹਿੰਦੀ, ਦੇਖੋ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ, ਹੁਣ ਕੁਝ ਨਹੀਂ ਕਹਿਣਾ, ਜੇ ਤੁਸੀਂ ਬੱਚੇ ਨੂੰ ਕੁਝ ਕਹਿਣਾ ਤੇ ਫਿਰ ਮੈਂ ਤੁਹਾਨੂੰ ਕੁਝ ਨਹੀਂ ਦੱਸਦਾ, ਮੈਂ ਤੁਹਾਨੂੰ ਇਹ ਬੇਨਤੀ ਕਰਨੀ ਆ ਵੀ ਇਹ ਠੀਕ ਹੈ, ਉਹਨੂੰ ਸਮਝਾਉਣ ਦੀ ਲੋੜ ਹੈ, ਉਹਨੂੰ ਪਹੁੰਚਾਉਣ ਦੀ ਲੋੜ ਹੈ, ਪਰ ਆਖਿਆ ਜੇ ਕੁਝ ਨਾ, ਭਾਵ ਮਾਰਿਆ ਜੇ ਨਾ। ਔਰ ਐਸਾ ਵੀ ਕਹਿੰਦੇ ਨੇ ਕਿ ਮਾਂ ਦੀ ਮਮਤਾ ਐਸੀ ਹੈ, ਇਹ ਬੱਚੇ ਨੂੰ ਆਪ ਤਾਂ ਮਾਰ ਲੈਂਦੀ ਹੈ, ਕਿਸੇ ਨੂੰ ਕੌੜਾ ਵੇਖਣ ਵੀ ਨਹੀਂ ਦਿੰਦੀ, ਇਥੋਂ ਤੱਕ ਜਿਹਦਾ ਅਧਿਕਾਰ ਹੈ ਬਾਪ ਨੂੰ ਵੀ ਕਹਿੰਦੀ ਹੱਥ ਨਾਲ। ਤੇ ਕਈ ਵਾਰੀ ਇਉਂ ਲੱਗਦਾ ਹੈ ਜਿਵੇਂ ਸਤਿਗੁਰੂ ਮਾਂ ਪਿਓ ਬਣ ਕੇ ਸਾਡੀ ਇੱਕ ਹਰਕਤ ਤੇ ਨਿਗਾਹ ਰੱਖ ਰਹੇ ਨੇ। ਸਹਿਬ ਪੰਚਮ ਪਾਤਸ਼ਾਹ ਨਾਦਾਨ ਦੀਆਂ ਸ਼ਿਕਾਇਤਾਂ ਵੀ ਕਰ ਰਹੇ ਤੇ ਨਾਲ ਹੀ ਕਹਿੰਦੇ ਨੇ ਕਹਿਣਾ ਕੁਝ ਨਾ, ਇਹਨੂੰ ਹੌਲੀ ਹੌਲੀ ਸਮਝ ਜਾਏ, ਬਖਸ਼ ਰਹਿਣਾ, ਕਹਿਣਾ ਕੁਝ ਨਾ। ਆਪਾਂ ਪੜ੍ਹਦੇ ਆ ਨਾ, ਕਹਿੰਦੇ ਨੇ, ਸ਼ਿਕਾਇਤ ਕਰਦੇ ਨੇ, ਦੇਖੋ ਰਤਨ ਸਾਡ ਕੌਡੀ ਸੰਗ ਰਚੇ, ਇਹ ਕੋਈ ਚੰਗੀ ਗੱਲ ਇਹਦੇ ਵਾਸਤੇ, ਨਾਮ ਰਤਨ ਨੂੰ ਨਹੀਂ ਵਿਆਜਦਾ ਤੇ ਕੌਡੀਆਂ ਇਕੱਠੀਆਂ ਕਰਦਾ ਫਿਰ। ਰਤਨ ਛਾੜ ਕੌਡੀ ਸੰਗ ਰਚੇ, ਸਾਚ ਛੋੜ ਝੂਠ ਸੰਗ ਬਚੇ, ਸੱਚ ਦੀ ਬਜਾਏ ਝੂਠ ਦਾ ਪੱਲਾ ਪਕੜਦਾ, ਜੋ ਛੱਡਣਾ ਸੋ ਅਸਥਿਰ ਕਰ ਮਾਨੇ, ਜੋ ਕੁਝ ਛੱਡ ਜਾਣਾ ਉਹਨੂੰ ਪੱਕਾ ਸਮਝੀ ਬੈਠਾ, ਜੋ ਹੋਵਣ ਸੋ ਦੂਰ ਪੁਰਾਣੇ, ਛੋੜ ਜਾਏ ਤਿਸਕਾ ਸ਼ਰਮ ਕਰੇ, ਸਾਰੀ ਭੱਜ ਨੱਠ ਦੌੜ ਉਹਦੇ ਵਾਸਤੇ ਕਰਦਾ ਜਿਹਨੂੰ ਛੱਡ ਜਾਣਾ, ਸੰਗ ਸਹਾਈ ਤਿਸ ਪਰ ਹਰੇ, ਪ੍ਰਭੂ ਜੋ ਸੰਗੀ ਸਹਾਈ ਆ ਉਹਨੂੰ ਛੱਡੀ ਰੱਖਦਾ, ਉਹਦਾ ਖਿਆਲ ਨਹੀਂ ਕਰਦਾ,
ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿਰਾਈ ਤਾਂ ਸਿਉ ਬਲੂਆ ਕਹਿ ਗ੍ਰਹਿ ਭੀਤਰ ਬਸੇ ਰੇਤ ਦੇ ਘਰ ਬਣਾ ਕੇ ਉਸ ਚ ਬੈਠਾ ਅੰਧ ਕੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਣੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਮੂਰਖ ਨੂੰ ਕਾਲ ਤਾਂ ਚੇਤੇ ਹੀ ਨਹੀਂ ਆਉਂਦਾ ਕਾਲ ਨਾ ਆਵੇ ਮੂੜੇ ਚੀਤ ਪਰ ਨਾਲ ਇੱਕ ਹੋਰ ਵੀ ਗੱਲ ਕਹਿੰਦੇ ਜਿਸ ਵੇਲੇ ਸਾਰੀਆਂ ਸ਼ਿਕਾਇਤਾਂ ਲਾਉਂਦੇ ਨੇ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿਰਾਈ ਤਾਂ ਸਿਉਮਰੀ ਬਲੂਆ ਕਹਿ ਗ੍ਰਹਿ ਭੀਤਰ ਵਸੇ ਅੰਧ ਕੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਣੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਐਸੀ ਬਿਰਤੀ ਕਾਮ ਕ੍ਰੋਧ ਇਹਨਾਂ ਚੀਜ਼ਾਂ ਚ ਪਰਚਿਆ ਹੋਇਆ ਪਰ ਇੱਕ ਗੱਲ ਕਹਿੰਦੇ ਨੇ ਕਿ ਇਹਨੂੰ ਜਿਵੇਂ ਜਾਣਦੇ ਹੋ ਬਖਸ਼ ਲੈਣਾ ਅੰਤ ਚ ਕਹਿੰਦੇ ਨਾਨਕ ਕਾਢ ਲਿਓ ਪ੍ਰਭ ਦਇਆ ਵੇਖਣਾ ਕਿਤੇ ਇੰਨੀਆਂ ਗਲਤੀਆਂ ਕਰਨ ਵਾਲੇ ਤੇ ਕਰੋਪ ਨਾ ਕਰ ਲੈਣਾ ਗੁੱਸੇ ਨਾ ਹੋ ਜਾਣ ਗਲਤੀਆਂ ਤਾਂ ਬੜੀਆਂ ਕਰਦਾ ਦੱਸਣਾ ਵੀ ਜ਼ਰੂਰੀ ਹੈ ਪਰ ਦੇਖਣਾ ਇਸ ਤੇ ਗੁੱਸਾ ਨਾ ਕਰਨਾ ਕਰੋਧ ਨਾ ਕਰਨਾ ਕਰੋਪ ਨਾ ਕਰਨਾ ਮਾਰਨਾ ਨਾ ਜ਼ਿੰਦਗੀ ਸਾਡੀ ਦਾ ਖਿਆਲ ਵੀ ਹੈ ਇੱਕ ਇੱਕ ਹਰਕਤ ਤੇ ਨਿਗਾਹ ਵੀ ਰੱਖਦੇ ਲੇਕਿਨ ਨਾਲ ਸਾਡੇ ਵਾਸਤੇ ਰਹਿਮ ਦੀ ਭਿੱਖਿਆ ਵੀ ਮੰਗੀ ਜਾਂਦੀ ਉਸ ਗੁਰੂ ਦਾ ਗਿਆਨ ਪ੍ਰਾਪਤ ਨਾ ਕਰਨਾ ਕਿੰਨੀ ਵੱਡੀ ਭੁੱਲ ਹੋਵੇਗੀ ਜਿਹਨੂੰ ਸਾਡਾ ਇੰਨਾ ਖਿਆਲ ਜਿਸ ਨੂੰ ਸਾਡੇ ਜੀਵਨ ਦੀ ਉਸਾਰੀ ਦਾ ਇੰਨੀ ਚਿੰਤਾ ਹੈ ਇੰਨਾ ਖਿਆਲ ਹੈ ਪਰ ਕਈ ਵਾਰੀ ਐਸਾ ਹੋਇਆ ਮਨਮਤ ਦੇ ਮਾਰੇ ਹੋਏ ਜਿਵੇਂ ਬੱਚਾ ਆਪ ਉਧਰਾ ਹੋ ਕੇ ਮਾਂ ਦੀ ਗੱਲ ਨਹੀਂ ਸੁਣਦਾ ਇਵੇਂ ਅਸੀਂ ਕਈ ਵਾਰੀ ਗੁਰੂ ਦੀ ਗੱਲ ਨਾ ਸੁਣੀ ਹੋਵੇ ਗੁਰੂ ਨੂੰ ਸਾਡਾ ਖਿਆਲ ਹੋਵੇਗਾ ਗੁਰੂ ਦੀ ਗੱਲ ਦਾ ਖਿਆਲ ਅਸਾਂ ਨੇ ਕੀਤਾ ਹੋਵੇ ਬਲਕਿ ਕਈ ਵਾਰੀ ਤਾਂ ਮਨਮਤ ਦਾ ਮਾਰਿਆ ਹੋਇਆ ਬੰਦਾ ਆਪਣੀ ਮਤ ਦੇ ਹੰਕਾਰ ਵਿੱਚ ਗੁਰੂ ਦੀ ਗੱਲ ਨੂੰ ਇੰਨਾ ਤੁੱਛ ਸਮਝਣ ਲੱਗ ਪੈਂਦਾ ਐਸਾ ਹੋਇਆ ਬਾਪ ਨੇ ਬੱਚੇ ਨੂੰ ਚੁੱਕਿਆ ਚੁੱਕ ਕੇ ਹੁਲਾਰਾ ਦਿੱਤਾ ਬੱਚੇ ਦਾ ਮੂੰਹ ਬਾਪ ਦੇ ਮੂੰਹ ਦੇ ਬਰਾਬਰ ਆ ਗਿਆ ਤੇ ਬੱਚਾ ਕਿਲਕਾਰੀ ਮਾਰ ਕੇ ਹੱਸਿਆ ਕਹਿੰਦਾ ਪਿਤਾ ਜੀ ਮੈਂ ਤੁਹਾਡੇ ਜਿੱਡਾ ਹੋ ਗਿਆ ਬਾਪ ਹੱਸਿਆ ਜ਼ੋਰ ਬਾਲਕ ਬੁੱਧੀ ਕਹਿੰਦਾ ਮੈਂ ਤੁਹਾਡੇ ਜਿੱਡਾ ਹੋ ਗਿਆ ਉਹਨੇ ਥੋੜਾ ਜਿਹਾ ਹੋਰ ਝਟਕਾ ਦਿੱਤਾ ਉੱਪਰ ਨੂੰ ਲਾ ਰਿਹਾ ਆਪਣੇ ਸਿਰ ਤੋਂ ਉੱਚਾ ਕੀਤਾ ਕੰਧ ਤੇ ਖੜਾ ਕਰ ਦਿੱਤਾ ਤਾੜੀ ਮਾਰਦਾ ਕਹਿੰਦਾ ਮੈਂ ਪਿਤਾ ਜੀ ਤੋਂ ਉੱਚਾ ਹੋ ਗਿਆ ਬਾਪ ਹੱਸਦਾ ਤੂੰ ਮੇਰੇ ਨਾਲੋਂ ਵੱਡਾ ਹੋ ਗਿਆ ਤੂੰ ਮੇਰੇ ਨਾਲੋਂ ਸਿਆਣਾ ਹੋ ਗਿਆ ਤੂੰ ਮੇਰੇ ਨਾਲ ਉੱਚਾ ਹੋ ਗਿਆ ਕੰਧ ਤੇ ਖੜਾ ਹੈ ਮੈਂ ਹੀ ਖੜਾ ਕੀਤਾ ਤੈਨੂੰ ਮੇਰੀਆਂ ਬਾਹਾਂ ਵਿੱਚ ਮੇਰੇ ਤੋਂ ਉੱਚਾ ਹੋ ਕੇ ਮੈਨੂੰ ਕਹਿੰਦਾ ਮੈਂ ਪਿਤਾ ਜੀ ਤੋਂ ਉੱਚਾ ਹੋ ਗਿਆ ਬਾਲ ਬੁੱਧੀ ਨਹੀਂ ਤੇ ਹੋਰ ਅਣਜਾਣਪੁਣਾ ਨਹੀਂ ਤੇ ਹੋਰ ਕੀ ਇੱਕ ਕਥਾ ਲਿਖੀ ਸੀ ਕਹਿੰਦੇ ਨੇ ਇੱਕ ਬਹੁਤ ਵੱਡੇ ਕਲਾਕਾਰ ਦਾ ਬੱਚਾ ਆਪਣੇ ਬਾਪ ਤੋਂ ਚਿੱਤਰਕਾਰੀ ਸਿੱਖਦਾ ਸਿੱਖਦਾ ਚਿੱਤਰਕਾਰੀ ਚ ਨਿਪੁੰਨ ਹੋਇਆ ਤੇ ਰੀਝ ਕੀਤੀ ਬਾਪ ਨੂੰ ਕਹਿਣ ਲੱਗਾ ਬਾਪੂ ਮੈਨੂੰ ਬੁੱਤ ਘਾੜਾ ਬਣਾ ਦੇ ਮੈਨੂੰ ਬੁੱਤ ਘੜਨ ਦੀ ਜਾਚ ਸਿਖਾ ਉਹ ਜਿੰਨੀ ਕੁ ਜਾਚ ਚਿੱਤਰਕਾਰ ਬਾਪ ਨੂੰ ਆਉਂਦੀ ਸੀ ਸਿਖਾਈ ਤੇ ਕਹਿਣ ਲੱਗਾ ਇੰਨੇ ਨਾਲ ਗੱਲ ਨਹੀਂ ਮੈਂ ਤਾਂ ਚਿੱਤਰਕਾਰ ਹਾਂ ਬੁੱਤ ਘਾੜਾ ਤਾਂ ਤੈਨੂੰ ਕੋਈ ਹੋਰ ਬਣਾਵੇਗਾ ਉਹਨੇ ਬੱਚੇ ਨੂੰ ਸਿੱਖਣ ਵਾਸਤੇ ਅੱਗੋਂ ਕਿਸੇ ਹੋਰ ਥਾਂ ਭੇਜ ਦਿੱਤਾ ਕੁਝ ਵਰੇ ਲਾ ਕੇ ਬੱਚਾ ਇੱਕ ਚੰਗਾ ਨਿਖਰਿਆ ਹੋਇਆ ਨੌਜਵਾਨ ਦੇ ਰੂਪ ਚ ਸਿਰੇ ਮੁੜਿਆ ਤੇ ਚੰਗਾ ਬੁੱਤ ਘਾੜਾ ਸੀ ਆਉਂਦਿਆਂ ਹੀ ਮਾਂ ਦੇ ਗਲ ਲੱਗ ਕੇ ਬੜੇ ਪਿਆਰ ਨਾਲ ਖੁਸ਼ੀ ਨਾਲ ਝੂਮਿਆ ਕਹਿੰਦਾ ਮਾਂ ਮੈਂ ਬਹੁਤ ਵੱਡਾ ਕਲਾਕਾਰ ਹੋ ਗਿਆ ਮਾਂ ਕਹਿੰਦੀ ਅੱਛਾ ਔਰ ਮਾਂ ਚ ਕਹਿੰਦਾ ਮਾਂ ਛੋਟਾ ਮੋਟਾ ਨਹੀਂ ਮੈਂ ਆਪਣੇ ਬਾਪ ਤੋਂ ਵੀ ਅਗਾਂਹ ਲੰਘ ਗਿਆ ਪਿਤਾ ਮੇਰਾ ਚਿੱਤਰਕਾਰ ਹੈ ਮੈਂ ਚਿੱਤਰਕਾਰ ਵੀ ਹਾਂ ਤੇ ਬੁੱਤ ਘਾੜਾ ਵੀ ਹਾਂ ਮੈਂ ਚਿੱਤਰ ਵੀ ਚਿੱਤਰ ਲੈਣਾ ਤੇ ਬੁੱਤ ਵੀ ਘੜ ਲੈਣਾ ਔਰ ਮਾਂ ਮੈਂ ਐਸੇ ਬੁੱਤ ਘੜ ਸਕਣਾ ਲੋਕ ਵੇਖਦੇ ਰਹਿ ਜਾਣ ਪਿਤਾ ਵੀ ਵੇਖਦਾ ਰਹਿ ਜਾਵੇ ਤੂੰ ਵੀ ਵੇਖਦੀ ਰਹਿ ਜਾ ਮਾਂ ਕਹਿਣ ਲੱਗੀ ਅੱਛਾ ਹਰ ਤਰ੍ਹਾਂ ਦੇ ਬੁੱਤ ਘੜ ਲੈਂਦਾ ਕਹਿੰਦਾ ਮਾਂ ਬੜੇ ਬੁੱਤ ਘੜੇ ਨੇ ਮੇਰਾ ਉਸਤਾਦ ਵੇਖ ਵੇਖ ਕੇ ਸ਼ਸ਼ਧਰ ਹੈਰਾਨ ਰਹਿ ਜਾਂਦਾ ਸੀ ਮੈਂ ਤੈਨੂੰ ਵਿਖਾਵਾਂਗਾ ਹੁਣ ਮੈਂ ਬੁੱਤ ਘੜਾਂਗਾ ਨਾ ਇੱਥੇ ਤੈਨੂੰ ਵਿਖਾਵਾਂਗਾ ਮਾਂ ਕਹਿਣ ਲੱਗੀ ਇਸ ਤਰ੍ਹਾਂ ਕਰੀ ਪਹਿਲਾ ਬੁੱਤ ਜਿਹੜਾ ਤੂੰ ਘੜੇ ਨਾ ਉਹ ਇੱਕ ਬੱਚੇ ਦਾ ਨਵ ਜੰਮੇ ਬਾਲ ਦਾ ਬੁੱਤ ਘੜੇ ਨਵਜਾਤ ਸ਼ਿਸ਼ੂ ਛੋਟਾ ਜਿਹਾ ਜਸਟ ਬੋਰ ਉਸ ਛੋਟੇ ਜਿਹੇ ਬੱਚੇ ਦਾ ਬੁੱਤ ਬਣਾ ਕੇ ਲਿਆ ਮੇਰੇ ਕੋਲ ਫਿਰ ਮੈਂ ਤੈਨੂੰ ਵੇਖਾਂਗੀ ਤੂੰ ਕਿੰਨਾ ਕੋਈ ਬੁੱਤ ਘੜ ਹੈ ਕਹਿੰਦਾ ਮਾਂ ਇਹ ਵੀ ਕੋਈ ਗੱਲ ਹੈ
ਲੱਗਿਆ ਰਿਹਾ ਪੱਥਰ ਨਾਲ ਦੋ ਤਿੰਨ ਦਿਨ ਮੱਥਾ ਮਾਰਦਾ ਰਿਹਾ। ਆਪਣੇ ਵੱਲੋਂ ਉਹਨੇ ਮਾਂ ਦੀ ਖੁਸ਼ੀ ਲੈਣ ਵਾਸਤੇ, ਮਾਂ ਦੀਆਂ ਸ਼ਾਬਸਾਂ ਲੈਣ ਵਾਸਤੇ, ਬਾਪ ਨੂੰ ਇਹ ਦੱਸਣ ਵਾਸਤੇ ਕਿ ਮੈਂ ਬੜਾ ਕੁਝ ਸਿੱਖ ਕੇ ਆਇਆ, ਉਸ ਬੁੱਤ ਤੇ ਬੜੀ ਮਿਹਨਤ ਕੀਤੀ। ਦੋ ਦਿਨ ਬੜੀ ਮਿਹਨਤ ਕੀਤੀ, ਤੀਸਰੇ ਦਿਨ ਉਸ ਨੂੰ ਪਾਲਿਸ਼ ਕੀਤਾ, ਬੜਾ ਚਮਕਾਇਆ, ਕੱਪੜੇ ਚ ਲਪੇਟਿਆ, ਮਾਂ ਕੋਲ ਲਿਆ। ਕਹਿੰਦਾ ਮਾਂ ਆਦੇਸ਼ ਕੀ ਹੈ? ਮਾਂ ਕਹਿਣ ਲੱਗੀ ਕੀ ਹੈ? ਕਹਿੰਦਾ ਜਿਹੜਾ ਤੂੰ ਕਿਹਾ ਸੀ ਨਾ ਬੁੱਤ ਘੜ, ਉਹ ਬੁੱਤ ਘੜ ਕੇ ਲਿਆਇਆ, ਬੱਚੇ ਦਾ ਬੁੱਤ ਹੈ, ਦੇਖ ਕੱਪੜਾ ਉਤਾਰਿਆ। ਵਾਕਿਆ ਮਾਂ ਦੀਆਂ ਅੱਖਾਂ ਚ ਐਸੀ ਚਮਕ ਸੀ ਜਿਹੜੀ ਹੋਣੀ ਚਾਹੀਦੀ ਇੱਕ ਸਫਲ ਬੱਚੇ ਦੀ ਸਫਲਤਾ ਵੇਖ ਕੇ, ਪ੍ਰਸੰਨਤਾ ਨਾਲ ਭਰ ਗਈ। ਲੇਕਿਨ ਵੇਖਿਆ ਬੱਚੇ ਦੇ ਦਿਮਾਗ ਚ ਹੰਕਾਰ ਭਰਿਆ ਹੈ, ਤੇ ਕਲਾਕਾਰ ਨੂੰ ਹੰਕਾਰ ਨਹੀਂ ਸੋਭਦਾ, ਬਲਕਿ ਇਨਸਾਨ ਦੇ ਹਿਰਦੇ ਵਿਚ ਜਿੰਨਾ ਚਿਰ ਹੰਕਾਰ ਹੈ ਉਹਨਾਂ ਚ ਨਿਰੰਕਾਰ ਕਿੱਥੇ ਰਹੇ। ਮਾਂ ਚਾਹੁੰਦੀ ਇਹ ਕਲਾਕਾਰ ਵੀ ਬਣੇ, ਲੇਕਿਨ ਚੰਗਾ ਇਨਸਾਨ ਵੀ ਬਣੇ, ਭਗਤ ਵੀ ਬਣੇ। ਤੇ ਜੇ ਹੰਕਾਰ ਨਾਲ ਭਰਿਆ ਰਿਹਾ ਤਾਂ ਬਾਪ ਤੋਂ ਵੀ ਅਗਾਂਹ ਹੋਣ ਦੀਆਂ ਗੱਲਾਂ ਕਰਦਾ ਹੈ, ਮੈਨੂੰ ਵੀ ਇਹ, ਤੇ ਕਹਿੰਦਾ ਮਾਂ ਦੇਖ ਇਹੋ ਜਿਹਾ ਬੁੱਤ ਤੂੰ ਕਦੇ ਵੇਖਿਆ? ਤੂੰ ਕਦੇ ਇਹੋ ਜਿਹਾ ਬੁੱਤ ਵੇਖਿਆ ਹੈ ਕਿ ਨਹੀਂ ਜਿੰਦੇ ਜਿਉਂਦੇ ਵਰਗਾ, ਜਿਉਂਦੇ ਜਾਗਦੇ ਬੱਚੇ ਵਰਗਾ? ਮਾਂ ਕਹਿੰਦੀ ਇਹਨੂੰ ਕਹਿ ਨਾ ਹਿੱਲੇ ਜੁੱਲੇ, ਇਹਨੂੰ ਹਿਲਾ ਜੁਲਾ ਨਾ। ਕਹਿੰਦਾ ਮਾਂ ਹਿਲ ਜੁਲ ਥੋੜਾ ਸਕਦਾ, ਇਹ ਹਿਲੇਗਾ ਥੋੜਾ, ਇਹ ਤਾਂ ਪੱਥਰ ਹੈ। ਕਹਿਣ ਲੱਗੀ ਫਿਰ ਜਾ ਪੱਥਰ ਨਹੀਂ ਕਿਸੇ ਹੋਰ ਚੀਜ਼ ਦਾ ਬਣਾ ਕੇ ਲਿਆ, ਉਹ ਬੁੱਤ ਬਣਾ ਕੇ ਲਿਆ ਜਿਹੜਾ ਹਿੱਲੇ ਜੁਲੇ, ਜਿਹੜਾ ਰੋਵੇ ਹੱਸੇ ਹਿੱਲੇ ਜੁਲੇ ਬਾਹਾਂ ਮਾਰੇ ਨੱਤਾਂ ਮਾਰੇ, ਮੈਨੂੰ ਇਹੋ ਜਿਹਾ ਬੁੱਤ ਬਣਾ ਕੇ ਲਿਆ। ਕੇ ਸੋਚੀ ਪੈ ਗਿਆ, ਬੜਾ ਸੋਚਿਆ। ਕਹਿਣ ਲੱਗਾ ਮਾਂ ਬੁੱਤ ਤਾਂ ਮਿੱਟੀ ਦੇ ਵੀ ਬਣ ਜਾਣਗੇ, ਲੱਕੜ ਦਾ ਵੀ ਮੈਂ ਘੜ ਕੇ ਲੈ ਆਵਾਂਗਾ, ਹੋਰ ਵੀ ਕਿਸੇ ਮਾਦੇ ਦਾ ਬਣਾ ਕੇ ਲੈ ਆਵਾਂਗਾ, ਪਰ ਮਾਂ ਆਹ ਜਿਹੜੀ ਸ਼ਰਤ ਰੱਖੀ ਪਈ ਨਾ, ਹਿੱਲੇ ਜੁਲੇ ਰੋਵੇ ਹੱਸੇ, ਇਹ ਤਾਂ ਨੀ ਨਾ ਹੋ ਸਕਦਾ ਬੁੱਤ। ਕਹਿਣ ਲੱਗੀ ਫਿਰ ਰਹਿਣ ਦੇ, ਫਿਰ ਤੂੰ ਕੋਈ ਕਲਾਕਾਰ ਨਹੀਂ, ਮੈਂ ਤੈਨੂੰ ਜੰਮਿਆ ਸੀ ਤੇ ਹਿਲਦਾ ਜੁਲਦਾ ਬੋਲਦਾ ਰੋਂਦਾ ਹੱਸਦਾ ਬਣਾਇਆ ਸੀ, ਤੂੰ ਮੇਰੇ ਨਾਲੋਂ ਵੱਡਾ ਕਲਾਕਾਰ ਨਹੀਂ ਬਣ ਸਕਿਆ, ਬਾਪ ਨਾਲੋਂ ਵੱਡਾ ਕਿੱਥੇ ਬਣੇਗਾ, ਤੂੰ ਤਾਂ ਅਜੇ ਮੇਰੇ ਬਰਾਬਰ ਦਾ ਕਲਾਕਾਰ ਨਹੀਂ। ਮੈਂ ਤੈਨੂੰ ਘੜਿਆ ਸੀ ਇਸ ਪੇੜ ਚ ਰੱਖ ਕੇ, ਤੇ ਮੈਂ ਜਿਸ ਵੇਲੇ ਤੈਨੂੰ ਜਨਮ ਦਿੱਤਾ ਸੀ ਤੂੰ ਹੱਸਦਾ ਬੋਲਦਾ ਰੋਂਦਾ ਹਿਲਦਾ ਜੁਲਦਾ ਸੀ, ਤੇ ਤੂੰ ਜਿਹੜਾ ਬੁੱਤ ਬਣਾਇਆ ਜਿੱਥੇ ਮਰਜ਼ੀ ਚੁੱਕ ਕੇ ਸੁੱਟ ਦਿਓ, ਜਰਾ ਆਵਾਜ਼ ਨਹੀਂ ਕਰ ਸਕਦਾ, ਹਿਲਜੁਲ ਨਹੀਂ ਸਕਦਾ, ਤੂੰ ਕਾਹਦਾ ਕਲਾਕਾਰ? ਚਰਨਾਂ ਤੇ ਪੈ ਗਿਆ। ਕਹਿਣ ਲੱਗਾ ਮਾਂ ਵਾਕਈ ਤੂੰ ਵੱਡੀ ਕਲਾਕਾਰ ਹੈ ਜਿਹਨੇ ਮੈਨੂੰ ਜਨਮ ਦਿੱਤਾ, ਮੈਂ ਤਾਂ ਐਵੇਂ ਹੰਕਾਰ ਨਾਲ ਭਰ ਗਿਆ, ਮੈਂ ਤਾਂ ਤੇਰੇ ਬਰਾਬਰ ਦਾ ਕਲਾਕਾਰ ਨਹੀਂ ਹੋ ਸਕਦਾ। ਉਸ ਵੇਲੇ ਮਾਂ ਨੇ ਪਿੱਠ ਤੇ ਹੱਥ ਰੱਖਿਆ, ਕਹਿਣ ਲੱਗੀ ਕਲਾਕਾਰ ਮੈਂ ਕੋਈ ਨਹੀਂ ਹਾਂ, ਤੇਰੇ ਮਨ ਚ ਭੁਲੇਖਾ ਨਾ ਰਹਿ ਜਾ, ਮੈਂ ਕਲਾਕਾਰ ਕੋਈ ਨਹੀਂ ਹਾਂ, ਮੇਰੇ ਅੰਦਰ ਜਿਸ ਨੇ ਘੜਿਆ ਸੀ ਨਾ ਤੈਨੂੰ ਅਸਲੀ ਕਲਾਕਾਰ ਹੋ। ਮਤ ਹੰਕਾਰ ਵਿਚ ਆਈ, ਮੇਰੇ ਅੰਦਰ ਪਏ ਹੋਏ ਨੂੰ ਤੈਨੂੰ ਉਹ ਘੜ ਰਿਹਾ ਸੀ, ਤੇ ਤੇਰੇ ਹੱਥਾਂ ਚ ਬੈਠਾ ਉਹ ਪੱਥਰਾਂ ਦੇ ਬੁੱਤ ਵੀ ਘੜ ਸਕਦਾ ਹੈ, ਤੇਰੇ ਹੱਥਾਂ ਚ ਬੈਠਾ ਉਹ ਚਿੱਤਰ ਵੀ ਘੜ ਸਕਦਾ ਹੈ, ਅਸਲੀ ਕਲਾਕਾਰ ਤਾਂ ਉਹ ਹੈ। ਮਤ ਕਿਤੇ ਭੁਲੇਖੇ ਦੇ ਵਿਚ ਭਰਿਆ ਆ, ਹੰਕਾਰ ਨਾਲ ਭਰ ਜਾਵੇ, ਅੱਜ ਤੂੰ ਮੇਰੇ ਨਾਲ ਤੇ ਬਾਪ ਨਾਲ ਉੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ, ਕੱਲ ਨੂੰ ਨਿਰੰਕਾਰ ਨੂੰ ਚੈਲੰਜ ਕਰ ਪਵੇ, ਈਸ਼ਵਰ ਨੂੰ ਚੈਲੰਜ ਕਰ ਪਵੇ, ਪ੍ਰਭੂ ਨੂੰ ਚੈਲੰਜ ਕਰ ਪਵੇ, ਨਾ ਕਾਕਾ ਕਿਤੇ ਹੰਕਾਰ ਚ ਨਾ ਭਰ ਜਾ, ਤੂੰ ਫਿਰ ਬੱਚਾ ਹੀ ਹੈ, ਤੂੰ ਫਿਰ ਬਾਲ ਹੀ, ਆਪਾਂ ਸਾਰੇ ਬਾਲ ਹੀ। ਅਸਲੀ ਕਲਾਕਾਰ, ਅਸਲੀ ਘਾੜਤਾਂ ਘੜਨ ਵਾਲਾ ਤੇ ਪ੍ਰਤਪਾਲਨਾ ਕਰਨ ਵਾਲਾ ਤਾਂ ਉਹ ਹੈ। ਤੈਨੂੰ ਛੋਟੇ ਜਿਹੇ ਨੂੰ ਬਾਲ ਰੂਪ ਦੇ ਕੇ ਤੇ ਫਿਰ ਬਾਲ ਤੋਂ ਜਵਾਨ ਕਰਨਾ, ਜਵਾਨ ਤੋਂ ਤੇਰੇ ਬਾਪ ਵਰਗਾ ਮਹਾਨ ਕਰਨਾ, ਉਹਦੇ ਹੱਥ ਵਿਚ। ਮਤ ਕਿਤੇ ਭੁਲੇਖੇ ਚ ਰਹੀ, ਜੇ ਤਾਂ ਇਹ ਬਿਰਤੀ ਬਣੀ ਰਵੇ ਤੇ ਬੰਦਾ ਬੜਾ ਸ਼ਾਂਤ ਰਹਿੰਦਾ, ਤੇ ਫਿਰ ਤਾਂ ਮਤ ਲੈਣ ਜੋਗਾ ਵੀ ਰਹਿੰਦਾ, ਗੁਰੂ ਕੀ ਮਤ ਲੈਣ ਜੋਗਾ, ਮਾਪਿਆਂ ਦੀ ਗੁਰਮਤ ਸੁਮਤ ਲੈਣ ਜੋਗਾ, ਪ੍ਰਭੂ ਦੇ ਭੈ ਚ ਵੀ ਰਵੇਗਾ। ਲੇਕਿਨ ਜੇ ਬੰਦਾ ਹੰਕਾਰ ਨਾਲ ਭਰ ਜਾਵੇ, ਸਮਝੇ ਮੈਂ ਹੀ ਕਲਾਕਾਰ ਹਾਂ, ਮੇਰੀ ਮਤ ਵਧੀਆ, ਫਿਰ ਗੁਰੂ ਕੀ ਮਤ ਕਿੱਥੇ ਰੱਖੇਗਾ, ਮਾਂ ਬਾਪ ਦੀ ਸਿੱਖਿਆ ਕਿੱਥੇ ਰੱਖੇਗਾ? ਪਹਿਲਾਂ ਤਾਂ ਇਹ ਸਮਝ ਲਈਏ, ਸਾਡਾ ਜਨਮ ਆਪਣੇ ਆਪ ਨਹੀਂ, ਜਨਮ ਦੇਣ ਵਾਲੇ ਮਾਂ ਬਾਪ ਬੈਠੇ ਨੇ, ਮਾਂ ਬਾਪ ਦੇ ਉੱਤੇ ਉਹ ਬੈਠਾ, ਅਸਲੀ ਬਾਪ ਬੈਠਾ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨੇ ਤੇਰਾ ਅਖੁੱਟ ਭੰਡਾਰਾ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਖਸ਼ਣ ਵਾਲਾ ਬੈਠਾ ਹੈ, ਜੇ ਤਾਂ ਨਿਗਾਹ ਉਹਦੇ ਤੇ ਰਹੀ ਬੜੀ ਸ਼ਾਂਤੀ ਰਹੇਗੀ, ਮਹਾਰਾਜ ਸੱਚੇ ਪਾਤਸ਼ਾਹ ਉਸ ਤੇ ਨਿਗਾਹ ਪਵਾਉਂਦੇ। ਕਹਿੰਦੇ ਉਹਦੇ ਬਾਲਕ ਬਣ ਕੇ ਰਹੀਏ ਜਿਸਨੇ

ਚਮਿਆਰ ਜਾਤੀ ਦਾ ਸੀ ਭਗਤ ਰਵਿਦਾਸ। ਸਮੇਂ ਦੇ ਲੋਕਾਂ ਨੇ ਤਾਂ ਭਾਵੇਂ ਉਸ ਨੂੰ ਸ਼ੂਦਰ ਕਿਹਾ ਪਰ ਉਸ ਰਵਿਦਾਸ ਚਮਾਰ ਨੇ ਰਾਮ ਦਾ ਸਿਮਰਨ ਕਰਕੇ ਵਾਹਿਗੁਰੂ ਦੀ ਭਗਤੀ ਕਰਕੇ ਉਹ ਪਦਵੀ ਪਾ ਲਈ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਹਨ।

0: ਸੋਠ ਰਾਗ ਦੀ ਬਾਣੀ
1: ਆਮ ਗੁਰਸਿੱਖਾਂ ਦੇ ਮੁਖਾਰ ਬਿੰਦ ਵਿੱਚ ਸਹਿਜੇ ਹੀ ਚੜੀ ਹੋਈ ਹੈ। ਬੜਾ ਸਰਲ ਅਤੇ ਮਿੱਠਾ ਰਾਗ ਹੈ, ਪਰ ਸੁਹਾਵਣਾ ਤਾਂ ਹੈ ਹੀ ਜੇ ਹਰੀ ਦੇ ਨਾਮ ਨੂੰ ਢੰਡੋਲੇਗਾ। ਸੋਰਠ ਤਾਮ ਸੁਹਾਵਣੀ ਜਾਂ ਹਰਨਾਮ ਢੰਡੋਲੇ ਅਤੇ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ। ਹਰੀ ਨਾਮ ਦੇ ਰਸ ਨੂੰ ਪੀ ਕੇ ਮੁਰਦੇਹਾਨ ਨਹੀਂ ਆਏਗੀ। ਇਸ ਲੋਕ ਵਿੱਚ ਅਤੇ ਪ੍ਰਲੋਕ ਵਿੱਚ ਗੁਰਸਿੱਖ ਦੀ ਸੋ ਨਿਰਮਲ ਹੋਵੇਗੀ। ਸੋਰਠ ਸੋ ਰਸ ਪੀਜੀਐ ਕਬਹੂ ਨਾ ਫੀਕਾ ਹੋਏ। ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ। ਇਸ ਰਾਗ ਦੇ ਚੜਾਅ ਵੇਲੇ ਗੰਧਾਰ ਅਤੇ ਦੈਵਤ ਵਰਜਿਤ ਕਰਕੇ ਅਵਰੋਹ ਵਿੱਚ ਗੁਪਤ ਰੂਪ ਵਿੱਚ ਗੰਧਾਰ ਲਾ ਕੇ ਦੋਨੋਂ ਨਿਸ਼ਾਦ ਵਰਤ ਕੇ ਜਦੋਂ ਮੀਂਡ ਨਾਲ ਗਾਇਕ ਬਾਣੀ ਗਾਉਂਦਾ ਹੈ ਤਾਂ ਹਰੀ ਨਾਮ ਦੇ ਰਸ ਦਾ ਸਵਾਦ ਚੱਖਦਾ ਹੈ। ਇਸ ਰਾਗ ਦਾ ਵਾਦੀ ਰਿਸ਼ਵ ਅਤੇ ਸੰਵਾਦੀ ਦੈਵਤ ਮੰਨਿਆ ਹੈ। ਹਰੀ ਨਾਮ ਦਾ ਰਸ ਲਓ, ਦੋ ਸ਼ਬਦ ਸੋਠ ਵਿੱਚ ਸਰਵਣ ਕਰੋ। ਸੋਠ ਰਾਗ ਵਿੱਚ ਹੀ ਉਚਾਰੀ ਬਾਣੀ ਜਿਸ ਦਾ ਪਹਿਲਾ ਸ਼ਬਦ ਹੈ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰੈ। ਇਹ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਕੀਰਤਨ ਕਰ ਰਹੇ ਹਨ ਭਾਈ ਸਰਬਜੀਤ ਸਿੰਘ ਜੀ ਰੰਗੀਲਾ। ਗੁਰੂ ਅਰਜਨ ਦੇਵ ਜੀ ਦੀ ਹੀ ਦੂਸਰੀ ਰਚਨਾ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਇਸ ਨੂੰ ਪ੍ਰਸਤੁਤ ਕਰ ਰਹੇ ਹਨ ਭਾਈ ਅਮਰਜੀਤ ਸਿੰਘ ਜੀ ਤਾਨ। ਪਹਿਲਾ ਸ਼ਬਦ ਸਰਵਣ ਕਰੋ, ਆਪਣੇ ਸਤਿਗੁਰ ਕੈ ਬਲਿਹਾਰੈ।

ਰੇਜੀ ਅਨਿਲ ਜਲਾਜ ਤੋਂ ਨਾਈ ਹਰ ਤਜ ਕਤਕਾਉ ਕੇ ਜਾਈ ਜਾ ਕੋ ਠਾਕੁਰ ਊਚਾ ਹੋਈ ਸੋਜਨ ਪਰ ਘਰ ਜਾਤ ਨਾ ਸੋਈ ਸੋ ਸਾਹਿਬ ਰਿਆ ਭਰਪੂਰ ਸਦਾ ਸੰਗ ਨਾਹੀ ਪ੍ਰਭ ਦੂਰ ਕਵਲਾ ਚਰਨ ਸਰਨ ਹੈ ਜਾ ਕੇ ਕਹੋ ਜਨ ਕਾ ਨਾਹੀ ਘਰ ਤਾਂ ਕੇ ਸਭ ਕੋਈ ਕਹਿ ਜਾਸ ਕੀ ਬਾਤਾ ਸੋ ਸਮਰਥ ਨਿਜ ਪਤ ਹੈ ਦਾਤਾ ਕਹਿਤ ਕਬੀਰ ਪੂਰਨ ਜਗ ਸੋਈ

ਤਾਹਰ ਨੇ ਫਲ ਸਭ ਖਾਲ ਗਵਾਸ ਮੇਰੇ ਮਨ ਹਰ ਉਪਰ ਕੀਜੇ ਭਰਵਾਸਾ ਜੇ ਜਾਈਏ ਤੇ ਨਾਲ ਮੇਰਾ ਸਵਾਮੀ ਹਰ ਆਪਣੀ ਪੈਜ ਰੱਖੇ ਜਨਦਾਸਾ ਜੇ ਆਪਣੀ ਬਿਰਥਾ ਕਹੋ ਅਵਰਾ ਪੈ ਤਾਂ ਆਗੇ ਆਪਣੀ ਬਿਰਥਾ ਬਹੁ ਬਹੁਤ ਕਢਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸਵਾਮੀ ਪੈ ਜੋ ਤੁਮਰੇ ਦੁੱਖ ਤਕ ਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪੈ ਕਹੀਏ।

0: ਸਦਾ ਨੰਗਾ ਭੁੱਖਾ ਹੋਵੇ ਦਿਸਦਾ ਨਫਰ ਕਿਥੋਂ ਰੱਜ ਖਾਏ ਜੇ ਸਾਹਿਬ ਕੇ ਘਰ ਵਤ ਹੋਵੇ ਸਾਨ ਪਰੇ ਗਤ ਆਵੇ ਅਣਹੋਂਦੀ ਕਿਥੋਂ ਪਾਏ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ
1: You are listening to SeekNet Radio, broadcasting live Gurbani Kirtan 24 hours a day around the world.

ਧਨ ਕਮਾਉਣਾ ਹੋਵੇ ਸਿਆਣਪ ਚਾਹੀਦੀ ਹੈ, ਧਰਮ ਕਮਾਉਣਾ ਹੋਵੇ ਫਿਰ ਇੱਥੇ ਸਿਆਣਪ ਨਹੀਂ ਚੱਲਦੀ, ਇੱਥੇ ਭੋਲਾਪਣ ਚੱਲਦਾ। ਕਹਿ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਘਰਾਜ। ਮਹਾਂਪੁਰਸ਼ਾਂ ਕੋਲ ਚਲਾਕੀਆਂ ਨਹੀਂ ਚੱਲਦੀਆਂ, ਸਿਆਣਪਾਂ ਨਹੀਂ ਚੱਲ

मेरे जीवड़िया परदेसिया कि पवे जंगल ले रावण।

कृपा से जमजमी राम बोले सेख परी प्यारे अल्लू लगे।

ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ ਫਰੀਦਾ ਜਿੰਦ ਨਵਾਣੀ ਕੱਢੀਏ ਹੱਡਾਂ ਤੋਂ ਕੜਕਾਏ ਫਰੀਦਾ ਜਿੰਦ ਨਵਾਣੀ ਕੱਢੀਏ ਹੱਡਾਂ ਤੋਂ ਕੜਕਾਏ ਖਿੰਥਲ ਮੇਖਾ ਅਗਲੀਆਂ

देखा जाते जग मां कोई रहा, देखा जाते जग मां कोई रहा।

बुढ़ा हो से फरीद कंबल लगी दे जैसो भरिया जीवना पीतन होती थी।

छिल छिल और बेहात है, फूटे कर जो पानी सोधन आवन लागा।

समझ अचेत चेत मन मेरे, समझ अचेत चेत मन मेरे, कथे संत।

ਆਉਣ ਜਾਣੀ ਜੀ ਉਤਲਾ ਵਿਵਹਾਰ ਹੈ ਜੱਕੋ ਤੂੰ ਜਾਣੋ ਜੀ ਉਤਲਾ ਵਿਵਹਾਰ ਹੈ ਜੱਕੋ ਤੂੰ ਜਾਣੋ ਨਾਨਕ ਹਰ ਗੁਣ ਗਾਏ ਲੈ ਸਭ ਸੁਖ ਸਮਾਨ।

ਹਰ ਜਸਰੇ ਮਨ ਗਾਏ ਲੈ ਹਰ ਜਸ ਰੇ ਮਨ ਗਾਏ ਲੈ ਜੋ ਸੰਗੀਤ ਹੈ ਤੇਰੋ ਅਸਰ ਵਿੱਚੋ ਜਾ।

काल ब्याल जो पड़ो डोने मुख पतारे मीत अजकाल फोन तो एक रस है।

ਚੰਨ ਨਾਨਕ ਇਹ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ ਚੰਨ ਨਾਨਕ ਇਹ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ ਗੁਰਮੁਖ ਜਨਮ ਸਵਾਰ

ਉਹ ਜਾਣਾ ਚਾਹੁੰਦੇ ਨੇ ਪਰ ਬਾਦਸ਼ਾਹ ਦਾ ਹੁਕਮ ਮਜਬੂਰ ਨੇ। ਅਖੀਰ ਔਰੰਗਜ਼ੇਬ ਨੇ ਕੁਰਾਨ ਸ਼ਰੀਫ ਤੇ ਇਹ ਕਸਮ ਲਿਖ ਕੇ ਭੇਜੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇੱਕ ਵਾਰੀ ਤੁਸੀਂ ਕਿਲਾ ਖਾਲੀ ਕਰ ਦਿਓ, ਕਿਧਰੇ ਹੋਰ ਚਲੇ ਜਾਓ। ਮੈਂ ਕਸਮ ਖਾਣਾ ਕੁਰਾਨ ਸ਼ਰੀਫ ਦੀ ਕਿ ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ। ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਕਸਮ ਖਾਧੀ। ਸਿੱਖਾਂ ਨੇ ਕਿਹਾ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਮਹਾਰਾਜ ਆਪ ਕਿਲਾ ਖਾਲੀ ਕਰ ਦਿਓ। ਕਈ ਮਹੀਨੇ ਹੋ ਗਏ ਨੇ ਕਿਲੇ ਵਿਚ ਅਸੀਂ ਬੈਠੇ ਆ, ਖਾਧਾ ਵੀ ਕੁਝ ਨਹੀਂ, ਖਾਣ ਨੂੰ ਰਿਹਾ ਵੀ ਕੁਝ ਨਹੀਂ। ਔਰੰਗਜ਼ੇਬ ਮੁਸਲਮਾਨ ਹੈ, ਉਸਨੇ ਕੁਰਾਨ ਸ਼ਰੀਫ ਦੀ ਕਸਮ ਖਾਧੀ। ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਕਸਮ ਖਾਧੀ, ਇਹ ਸਾਡੇ ਤੇ ਹਮਲਾ ਨਹੀਂ ਕਰਨਗੇ। ਪਰ ਗੁਰੂ ਸਾਹਿਬਾਂ ਨੇ ਕਿਹਾ, ਇਹਨਾਂ ਤੇ ਭਰੋਸਾ ਨਾ ਕਰੋ, ਇਹਨਾਂ ਕਸਮਾਂ ਤੋੜਨੀਆਂ ਨੇ, ਸਾਡੇ ਤੇ ਹਮਲਾ ਜ਼ਰੂਰ ਕਰਨਾ। ਇਸ ਤਰ੍ਹਾਂ ਕਰਦੇ ਆ ਕੁਝ ਦਿਨ ਬੀਤੇ। ਭਾਈ ਮਾਨ ਸਿੰਘ ਇਸਨੇ ਬੇਨਤੀ ਕੀਤੀ, ਮਹਾਰਾਜ ਪਤਾ ਨਹੀਂ ਕਿੰਨੇ ਦਿਨ ਹੋਰ ਇਸ ਕਿਲੇ ਵਿੱਚ ਭੁੱਖਿਆਂ ਰਹਿਣਾ ਪਵੇਗਾ। ਕਿਰਪਾ ਕਰੋ, ਅਗਰ ਆਪਣੇ ਕਿਲਾ ਖਾਲੀ ਨਹੀਂ ਕਰਨਾ ਤੇ ਸਾਨੂੰ ਆਗਿਆ ਦਿਓ, ਅਸੀਂ ਆਪਣੇ ਘਰਾਂ ਨੂੰ ਜਾਈਏ। ਗੁਰੂ ਸਾਹਿਬਾਂ ਨੇ ਕਿਹਾ, ਮੈਂ ਤੇ ਪਹਿਲਾਂ ਕਿਹਾ ਸੀ ਕਿ ਜਿਨੇ ਮੇਰੇ ਕੋਲ ਆਣਾ, ਜਿਨੇ ਮੇਰੀ ਗਲੀ ਵਿੱਚ ਪੈਰ ਪਾਣਾ, ਉਹ ਆਪਣਾ ਸਿਰ ਆਪਣੀ ਤਲੀ ਤੇ ਰੱਖ।

ਕੀਜੇ ਜੇ ਸਿਰ ਦੇਣ ਦਾ ਵੇਲਾ ਆਇਆ ਫਿਰ ਆਸਾਨ ਨਾ ਕਰਿਓ ਪੈਰ ਪਿੱਛੇ ਨਾ ਪਾਇਓ ਪਰ ਜੇ ਤੁਹਾਨੂੰ ਆਪਣੀ ਜਾਨ ਪਿਆਰੀ ਸਿੱਖੀ ਪਿਆਰੀ ਨਹੀਂ ਫਿਰ ਇਸ ਤਰ੍ਹਾਂ ਕਰੋ ਇੱਕ ਕਾਗਜ਼ ਲਓ ਉਸ ਕਾਗਜ਼ ਤੇ ਇਹ ਲਿਖ ਦਿਓ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਬੇਸ਼ੱਕ ਚਲੇ ਜਾਓ ਅੱਜ ਭਾਈ ਮਾਨ ਸਿੰਘ ਨੇ ਆਪਣੀ ਜਾਨ ਨੂੰ ਪਿਆਰੀ ਸਮਝਿਆ ਕਾਗਜ਼ ਲਿਆ ਉੱਤੇ ਲਿਖ ਦਿੱਤਾ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ 40 ਇਹਨਾਂ ਦੇ ਸਾਥੀ ਉਹਨਾਂ ਵੀ ਲਿਖ ਦਿੱਤਾ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਅੱਜ ਮੁਸ਼ਕਿਲ ਦੀ ਘੜੀ ਆਈ ਭਾਈ ਮਾਨ ਸਿੰਘ ਆਪਣੇ ਸਾਥੀਆਂ ਸਮੇਤ ਮੁਸ਼ਕਿਲ ਦੇ ਸਮੇਂ ਗੁਰੂ ਨੂੰ ਛੱਡ ਕੇ ਆਪਣੇ ਘਰਾਂ ਨੂੰ ਤੁਰ ਪਏ ਪਰ ਗੁਰੂ ਡੋਲਿਆ ਨਹੀਂ ਗੁਰੂ ਡਰਿਆ ਨਹੀਂ ਕਿਉਂਕਿ ਗੁਰੂ ਸੱਚ ਤੇ ਖਲੋਤਾ ਹੈ ਸੱਚ ਵਾਸਤੇ ਲੜਦਾ ਹੈ ਆਪਣੇ ਭਲੇ ਵਾਸਤੇ ਨਹੀਂ ਉਹ ਤੇ ਦੁਨੀਆਂ ਦੇ ਭਲੇ ਵਾਸਤੇ ਇਸ ਦੁਨੀਆਂ ਵਿੱਚ ਆਇਆ ਹੈ।

ਤੇ ਛੋਟੇ ਸਾਹਿਬਜ਼ਾਦੇ ਇੱਕ ਪਾਸੇ, ਮਾਤਾ ਸੁੰਦਰੀ ਜੀ ਇੱਕ ਪਾਸੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਇੱਕ ਪਾਸੇ, ਸਾਰਾ ਪਰਿਵਾਰ ਬੇਰੂ ਖੇਰੂ ਹੋ ਗਿਆ। ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ ਚਲਾ ਗਿਆ। ਹੌਲੀ ਹੌਲੀ ਭਾਈ ਮਾਨ ਸਿੰਘ ਤੇ ਇਹਨਾਂ ਦੇ ਸਾਥੀ ਗੁਰੂ ਸਾਹਿਬ ਦਾ ਪਤਾ ਲਗਾ ਰਹੇ ਨੇ। ਇਹ ਖਬਰ ਘਰ ਘਰ ਫੈਲ ਗਈ ਕਿ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਸ਼ਹੀਦ ਹੋ ਗਏ, ਛੋਟੇ ਸਾਹਿਬਜ਼ਾਦੇ ਸਰਹੰਦ ਦੀ ਐਨੀ

ਜਿਹੜਾ ਇਸ ਇਲਾਕੇ ਦੀ ਸਾਨੂੰ ਜਾਣਕਾਰੀ ਦੇਵੇ। ਲਿਖਿਆ ਕਿ ਕਪੂਰੇ ਨੇ ਅੰਮ੍ਰਿਤ ਵੀ ਛਕਿਆ, ਪਰ ਗੁਰੂ ਸਾਹਿਬ ਜੀ ਹੁਣ ਇੱਥੇ ਰਹੇ ਨਹੀਂ। ਕਪੂਰੇ ਨੇ ਆਪਣੇ ਆਦਮੀਆਂ ਨੂੰ ਕਿਹਾ, ਗੁਰੂ ਸਾਹਿਬਾਂ ਨੂੰ ਇਸ ਇਲਾਕੇ ਦੀ ਜਾਣਕਾਰੀ ਦਿਓ, ਅਗਰ ਵਜ਼ੀਰ ਖਾਨ ਦੇ ਨਾਲ ਕਿਧਰੇ ਲੜਾਈ ਹੋ ਪਵੇ ਤਾਂ ਤੁਸਾਂ ਵਿੱਚ ਹਿੱਸਾ ਨਹੀਂ ਲੈਣਾ, ਹੋ ਸਕੇ ਤੇ ਗੁਰੂ ਸਾਹਿਬਾਂ ਨੂੰ ਵੀ ਲੜਾਈ ਤੋਂ ਰੋਕਣਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।

ਮੁਕਤਸਰ ਕਰਕੇ ਯਾਦ ਕਰਦੀਆਂ ਨੇ। ਮੁਕਤਸਰ ਸਾਹਿਬ ਜਿੱਥੇ ਹੁਣ 40 ਮੁਕਤੀਆਂ ਦੀ ਯਾਦ ਵਿੱਚ ਪਵਿੱਤਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਕਾਬ ਕਹਿੰਦੇ ਨੇ ਜਿੱਥੇ ਪਾਣੀ ਹੋਵੇ। ਇਸ ਜਗ੍ਹਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ। ਭਾਈ ਮਾਨ ਸਿੰਘ, ਮਾਈ ਭਾਗੋ ਅਤੇ ਉਹ ਜਿਨ੍ਹਾਂ ਲਿਖ ਕੇ ਦਿੱਤਾ ਸੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨੇ, ਕੁਝ ਹੋਰ ਪਤਵੰਤੇ ਗੁਰੂ ਸਾਹਿਬਾਂ ਨੂੰ ਲੱਭਦੇ ਲੱਭਦੇ ਇਸ ਜਗ੍ਹਾ ਆ ਪਹੁੰਚੇ ਨੇ। ਦਰਸ਼ਨ ਕੀਤੇ, ਨਮਸਕਾਰ ਕੀਤੇ, ਸਾਰਿਆਂ ਨੇ ਆਪਣੀਆਂ ਆਪਣੀਆਂ ਸਲਾਹਾਂ ਪੇਸ਼ ਕੀਤੀਆਂ। ਕੁਛ ਕੁ ਨੇ ਕਿਹਾ ਮਹਾਰਾਜ ਇਹ ਭੁੱਲ ਗਏ ਨੇ, ਇਹਨਾਂ ਨੂੰ ਖਿਮਾ ਕਰ ਦਿਓ ਜੋ ਇਹਨਾਂ ਬਦਾਵਾ ਲਿਖ ਕੇ ਦਿੱਤਾ। ਗੁਰੂ ਸਾਹਿਬਾਂ ਦੇ ਚਿਹਰੇ ਤੇ ਇੱਕ ਰੰਗ ਆਇਆ ਇੱਕ ਗਿਆ, ਅੱਖਾਂ ਵਿੱਚ ਲਾਲੀ, ਚਿਹਰੇ ਤੇ ਜਲਾਲ। ਸਾਹਿਬਾਂ ਕਿਹਾ ਮੇਰੀ ਕਿਸੇ ਨਾਲ ਲੜਾਈ ਨਹੀਂ, ਮੈਂ ਲੜਦਾ ਜ਼ੁਲਮ ਦੇ ਨਾਲ। ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਮੈਂ ਕਿਰਪਾਨ ਫੜੀ। ਮੇਰੇ ਬਾਪੂ ਨੇ, ਅਕਾਲ ਪੁਰਖ ਨੇ ਜੰਗ ਮੰਡੇ ਜ਼ੁਲਮ ਦੇ ਖਿਲਾਫ। ਜਿਨ੍ਹੇ ਸੇਵਾ ਕਰਨੀ ਉਹ ਮੈਦਾਨ ਵਿੱਚ ਨਿਤਰੇ, ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਨੇ ਉਹ ਆਪਣੇ ਘਰਾਂ ਨੂੰ ਜਾਣ। ਇੰਨੀ ਗੱਲ ਕਹਿ ਕੇ ਧੰਨ ਗੁਰੂ ਗੋਬਿੰਦ ਸਿੰਘ

ਹੁਣ ਸਲਾਹ ਕੀਤੀ ਇਹ ਢਾਬ ਸੁੱਕੀ ਹੈ ਇੱਥੇ ਪਾਣੀ ਨਹੀਂ ਇੱਥੇ ਮੋਰਚੇ ਬੰਦੀ ਕਰ ਲਈਏ ਦੁਸ਼ਮਣ ਦੇ ਨਾਲ ਇੱਥੇ ਦੋ ਦੋ ਹੱਥ ਕਰ ਲਈਏ ਤਾਂ ਕਿ ਗੁਰੂ ਸਾਹਿਬ ਹੋਰ ਅੱਗੇ ਚਲੇ ਜਾਣ ਆਪਣਾ ਇੰਤਜ਼ਾਮ ਕਰ ਲੈਣ ਇਹ ਗੱਲ ਸਾਰਿਆਂ ਨੇ ਵਿਚਾਰ ਕੇ

ਪਾਸੇ ਖਿਦਰਾਣੇ ਦੀ ਟਾਪ ਤੋਂ ਥੋੜੀ ਦੂਰ ਇੱਕ ਉੱਚੀ ਟਿੱਬੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਂ ਸਮੇਤ ਮੋਰਚਾ ਸੰਭਾਲ ਕੇ ਬੈਠ ਗਏ।

ਕੱਢੋ ਤਾਂ ਕਿ ਦੁਸ਼ਮਣ ਨੂੰ ਪਤਾ ਲੱਗੇ ਗੁਰੂ ਦਾ ਦਲ ਇਸ ਪਾਸੇ। ਗੋਲੀਆਂ ਦੀ ਪੁਛਾੜ ਛੱਡੀ, ਵਜ਼ੀਰ ਖਾਨ ਵੀ ਗੋਲੀਆਂ ਦਾ ਮੀਂਹ ਵਰਾਂਦਾ ਹੋਇਆ ਖਿਦਰਾਣੀ ਦੀ ਢਾਬ ਵੱਲ ਵਧਿਆ। ਇਧਰ ਗੁਰੂ ਕੇ ਸਿੰਘ, ਉਧਰ ਵਜ਼ੀਰ ਖਾਨ ਤੇ ਉਹਦੇ ਸਿਪਾਹੀ, ਇੱਕ ਪਾਸੇ ਤਨਖਾਹਾਂ ਲੈਣ ਵਾਲੇ ਜਿਨ੍ਹਾਂ ਜਾਨਾਂ ਵੀ ਬਚਾਣੀਆਂ ਨੇ, ਇੱਕ ਪਾਸੇ ਉਹ ਜਿਨ੍ਹਾਂ

ਲਾਸ਼ਾਂ ਤੇ ਲਾਸ਼ਾਂ ਡਿੱਗ ਰਹੀਆਂ ਨੇ, ਧਰਤੀ ਖੂਨ ਦੇ ਨਾਲ ਲਾਲ ਹੋ ਗਈ। ਉੱਚੇ ਟਿੱਬੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਨੇ। ਦਾਨ ਸਿੰਘ ਕਹਿਣ ਲੱਗੇ, ਮਹਾਰਾਜ ਜਾਪਦਾ ਦੁਸ਼ਮਣ ਨੇ ਹੱਲਾ ਕਰ ਦਿੱਤਾ। ਤਾਂ ਗੁਰੂ ਸਾਹਿਬ ਜੀ ਮੁਸਕੁਰਾਉਂਦੇ ਹੋਏ ਕਹਿਣ ਲੱਗੇ, ਦਾਨ ਸਿੰਘ ਜੇ ਦੁਸ਼ਮਣ ਨੇ ਹੱਲਾ ਕੀਤਾ ਹੈ ਤਾਂ ਖਾਲਸੇ ਨੇ ਵੀ ਬੋਲਬਾਲਾ ਕਰ ਦਿੱਤਾ। ਘਮਸਾਨ ਦਾ

ਉੱਚੀ ਟਿੱਬੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਅਰਦਾਸ ਪਹੁੰਚੀ ਕਹਿਣ ਲੱਗੇ ਦਾਨ ਸਿਆਂ ਘੋੜਾ ਲਿਆ ਮੇਰਾ ਜਥੇਦਾਰ ਪੁੱਤਰ ਯਾਦ ਪਿਆ ਕਰਦਾ ਸਾਹਿਬ ਜੀ ਘੋੜੇ ਤੇ ਸਵਾਰ ਹੋਏ ਸਿੰਘਾਂ ਦੇ ਨਾਲ ਉਸ ਲੜਾਈ ਦੇ ਮੈਦਾਨ ਪਹੁੰਚੇ ਘੋੜੇ ਤੋਂ ਉਤਰੇ ਨੇ ਜੇਬ ਚ ਰੁਮਾਲ ਕੱਢਿਆ ਜਿਹੜਾ ਵੀ ਸਿੰਘ ਸ਼ਹੀਦ ਹੋਇਆ ਦੇਖਿਆ ਉਹਦੇ ਕੋਲ ਜਾ ਕੇ ਬਹਿ ਜਾਂਦੇ ਨੇ ਰੁਮਾਲ ਦੇ ਨਾਲ ਉਹਦਾ ਮੂੰਹ ਪੂੰਝਦੇ ਨੇ ਮੱਥਾ ਚੁੰਮਦੇ ਨੇ ਨਾਲੇ ਵਰ ਦਿੰਦੇ ਨੇ ਇਹ ਮੇਰਾ 5000 ਪੁੱਤਰ ਇਹ ਮੇਰਾ 10000 ਪੁੱਤਰ ਇਹ ਮੇਰਾ 20000 ਪੁੱਤਰ ਹੈ ਇਹ ਮੇਰਾ 30000 ਪੁੱਤਰ ਹੈ ਇਸ ਤਰ੍ਹਾਂ ਵਰ ਦਿੰਦੇ ਉੱਥੇ ਪਹੁੰਚੇ ਜਿੱਥੇ ਭਾਈ ਮਾਨ ਸਿੰਘ ਮੋਦੜੇ ਮੂੰਹ ਪੇ ਕਮਰ ਕੱਸੇ ਤੂੰ ਪਹਿਚਾਣੇ ਕਿ ਇਹ ਤਾਂ ਮੇਰਾ ਜਥੇਦਾਰ ਪੁੱਤਰ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਹੀ ਬੀਰ ਆਸਨ ਹੋ ਕੇ ਬੈਠ ਗਏ ਭਾਈ ਮਾਨ ਸਿੰਘ ਨੂੰ ਸਿੱਧਾ ਕੀਤਾ ਭਾਈ ਮਾਨ ਸਿੰਘ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਚਿਹਰਾ ਦੇਖਿਆ ਦਾੜਾ ਦੇਖਿਆ ਖੂਨ ਮਿੱਟੀ ਨਾਲ ਭਰਿਆ ਰੁਮਾਲ ਦੇ ਨਾਲ ਮੂੰਹ ਪੂੰਝਿਆ ਚਿਹਰਾ ਸਾਫ ਕੀਤਾ ਪਿਤਾ ਸ਼ਹੀਦ ਕਰਾਇਆ ਗਮ ਨਹੀਂ ਕੀਤਾ ਅੱਖਾਂ ਸਾਹਮਣੇ ਪੁੱਤਰ ਸ਼ਹੀਦ ਹੋ ਗਏ ਗਮ ਨਹੀਂ ਕੀਤਾ ਪਰਿਵਾਰ ਵਿਛੜ ਗਿਆ ਕੰਡਿਆਂ ਤੇ ਸੌਣਾ ਪਿਆ ਕੰਡਿਆਂ ਤੇ ਤੁਰਨਾ ਪਿਆ ਗਮ ਨਹੀਂ ਕੀਤਾ ਪਰ ਅੱਜ ਜਦੋਂ ਭਾਈ ਮਾਨ ਸਿੰਘ ਦਾ ਪਿਆਰ ਦੇਖਿਆ ਤੇ ਗੁਰੂ ਸਾਹਿਬਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਅਥਰੂ ਕਿਰੇ ਭਾਈ ਮਾਨ ਸਿੰਘ ਦੀਆਂ ਗੱਲਾਂ ਤੇ ਜਾ ਪਏ ਮੂੰਹ ਵਿੱਚ ਪਾਣੀ ਪਾਇਆ ਭਾਈ ਮਾਨ ਸਿੰਘ ਨੇ ਅੱਖਾਂ ਖੋਲੀਆਂ ਅੱਖਾਂ ਦੇ ਵਿੱਚ ਕਲਗੀ ਦੀ ਲਿਸ਼ਕ ਪਈ ਹੱਥ ਜੋੜੇ ਤੇ ਗੁਰੂ ਸਾਹਿਬ ਜੀ ਬੇਬਲ ਹੋਏ ਭਾਈ ਮਾਨ ਸਿੰਘ ਨੂੰ ਛਾਤੀ ਨਾਲ ਲਾਇਆ ਤੇ ਕਹਿੰਦੇ ਨੇ ਬੇਟਾ ਮੈਂ ਆ ਗਿਆ ਮੰਗ ਕੀ ਚਾਹੀਦਾ ਅੱਜ ਜੋ ਮੰਗੇਗਾ ਗੁਰੂ ਨਾਨਕ ਤੈਨੂੰ ਦੇਵੇਗਾ ਭਾਈ ਮਾਨ ਸਿੰਘ ਹੱਥ ਜੋੜੇ ਹੋਏ ਨੇ ਪਾਤਸ਼ਾਹ ਟੁੱਟੀ ਗੰਢ ਲੈ ਉਹ ਜਿਹੜਾ ਕਾਗਜ਼ ਉਹ ਬੇਦਾਵਾ ਜਿਹਦੇ ਤੇ ਲਿਖਿਆ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਉਹ ਬੇਦਾਵਾ ਪਾੜ ਟੁੱਟਿਆਂ ਨੂੰ ਮੇਲ ਲੈ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦੇ ਗੁਰੂ ਸਾਹਿਬਾਂ ਨੇ ਉਹ ਕਾਗਜ਼ ਹਾਲੇ ਵੀ ਸੰਭਾਲ ਕੇ ਰੱਖਿਆ ਸੀ ਕਾਗਜ਼ ਕੱਢਿਆ ਉਹ ਬੇਦਾਵਾ ਭਾਈ ਮਾਨ ਸਿੰਘ ਨੂੰ ਦਿਖਾਇਆ ਉਹ ਕਾਗਜ਼ ਉਸ ਵੇਲੇ ਪਾੜਿਆ ਟੁਕੜੇ ਹਵਾ ਵਿੱਚ ਉਡਾ ਦਿੱਤੇ ਬੇਦਾਵਾ ਪਾਟਿਆ ਭਾਈ ਮਾਨ ਸਿੰਘ ਨੇ ਸ਼ੁਕਰ ਕੀਤਾ ਅੱਜ ਸੁਰਖਰੂ ਹੋ ਗਏ ਆ ਗੁਰੂ ਨੇ ਬਖਸ਼ ਦਿੱਤਾ ਹੁਣ ਗੁਰੂ ਸਾਹਿਬਾਂ ਨੇ ਕਿਹਾ ਮਾਂ ਸਿਆ ਪੰਥ ਵਾਸਤੇ ਤੇ ਬਹੁਤ ਕੁਛ ਲੈ ਲਿਆ ਕੁਝ ਆਪਣੇ ਵਾਸਤੇ ਮੰਗ ਕਹੇ ਤਾਂ ਜ਼ਿੰਦਗੀ ਦੇ ਦੇ ਰਾਜ ਦੇ ਦੇ ਅੱਜ ਜੋ ਮੰਗੇਗਾ ਤੈਨੂੰ ਮਿਲੇਗਾ ਪਰ ਧੰਨ ਹੈ ਜੇ ਗੁਰੂ ਤੇ ਸਿੱਖ ਵੀ ਘੱਟ ਨੇ ਭਾਈ ਮਾਨ ਸਿੰਘ ਕਹਿੰਦੇ ਨੇ ਪਾਤਸ਼ਾਹ ਕੁਝ ਨਹੀਂ ਚਾਹੀਦਾ ਤੇਰੀ ਗੋਦ ਵਿੱਚ ਜਾਨ ਨਿਕਲ ਜਾਏ ਹੋਰ ਮੈਨੂੰ ਕੀ ਚਾਹੀਦਾ ਤੇਰੇ ਚਰਨਾਂ ਵਿੱਚ ਜਗ੍ਹਾ ਮਿਲੇ ਇਸ ਤੋਂ ਵੱਡਾ ਸੁੱਖ ਹੋਰ ਕਿਹੜਾ ਹੋ ਸਕਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਹੋਰ ਕੁਝ ਨਹੀਂ ਚਾਹੀਦਾ ਜਦੋਂ ਇਹ ਗੱਲ ਕਹੀ ਸਾਹਿਬਾਂ ਨੇ ਭਾਈ ਮਾਨ ਸਿੰਘ ਨੂੰ ਆਪਣੇ ਗੱਲ ਦੇ ਨਾਲ ਲਾਇਆ ਭਾਈ ਮਾਨ ਸਿੰਘ ਨੇ ਹੁਣ ਆਖਰੀ ਵਾਰੀ ਧੰਨ ਸਤਿਗੁਰ ਕਿਹਾ ਮੂੰਹ ਬੰਦ ਹੋ ਗਿਆ ਅੱਖਾਂ ਬੰਦ ਹੋ ਗਈਆਂ ਹੱਥਾਂ ਦਾ ਜੁੱਟ ਖੁੱਲ ਗਿਆ
ਭਾਈ ਮਾਨ ਸਿੰਘ ਪੂਰਾ ਹੋ ਗਿਆ। ਉਹ ਨੈਣ ਮੀਟੇ ਗਏ ਸੀ, ਜੁੱਟ ਹੱਥ ਦਾ ਖੁੱਲ ਪਿਆ ਸੀ, ਉਹ ਸਿੱਖ ਪੂਰਾ ਹੋ ਗਿਆ। ਗੁਰੂ ਗੋਦ ਪਿਆਰਾ ਵਸਿਆ, ਦਰਬਾਰ ਉਜਲ ਮੁਖੜਾ ਲੈ ਜਾਏ ਸਰੂਪੇ ਵਸਿਆ। ਤੇ ਗੁਰੂ ਸਾਹਿਬਾਂ ਨੇ ਭਾਈ ਮਾਨ ਸਿੰਘ ਨੂੰ ਵਰ ਦਿੱਤਾ, ਜਾਓ ਮਹਾਂ ਸਿੰਘ ਜੈ ਮਮ ਲੋਕ, ਜਾ ਮਾਂ ਸਿਆ ਮੇਰੇ ਦੇਸ਼ ਜਾ, ਸਦਾ ਬਸੋ ਕਬ ਨੈ ਤੈ ਸੋ, ਦੇ ਕਰ ਪ੍ਰਾਨ ਕੀਨ ਉਪਕਾਰ, ਤਿਸ ਕੋ ਫਲ ਤੋਹ ਭਇਓ ਅਪਾਰ। ਮਾਂ ਸਿਆ ਜਾ ਮੇਰੇ ਦੇਸ਼, ਜਿੱਥੇ ਕਦੀ ਮੌਤ ਨਹੀਂ, ਜਿੱਥੇ ਹਮੇਸ਼ਾ ਜੀਵਨ ਹੈ, ਜਿਹੜਾ

ਜਗ੍ਹਾ ਤੇ ਨਾਲੇ ਵਰ ਦਿੱਤਾ। ਇਸ ਜਗ੍ਹਾ ਦਾ ਨਾਂ ਹੁਣ ਮੁਕਤਸਰ ਹੋਵੇਗਾ। ਜਿਹੜਾ ਇੱਥੇ ਆਏਗਾ ਪਿਆਰ ਸ਼ਰਧਾ ਨਾਲ, ਉਹ ਮੁਕਤੀ ਨੂੰ ਪ੍ਰਾਪਤ ਹੋਵੇਗਾ। ਉਹ ਜੋ ਮੰਗੇਗਾ ਉਸ ਨੂੰ ਪ੍ਰਾਪਤ ਹੋਵੇਗਾ। ਅੱਜ ਜਦੋਂ ਵੀ ਕੋਈ ਮੁਕਤਸਰ ਜਾਂਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ, ਉਹ ਇਹਨਾਂ ਸ਼ਹੀਦਾਂ ਨੂੰ ਵੀ ਮੱਥਾ ਟੇਕਦਾ ਜਿਨ੍ਹਾਂ ਨੇ ਸੇਵਾ ਬਦਲੇ, ਜਾਨਾਂ ਵਾਰੀਆਂ, ਜਾਨਾਂ ਦੇ ਨਾਲ ਪਿਆਰ ਨਹੀਂ ਕੀਤਾ, ਗੁਰੂ ਨੂੰ ਸੱਚਾ ਉੱਚਾ ਸਮਝ ਕੇ ਸੇਵਾ ਕੀਤੀ ਤੇ ਸਾਨੂੰ ਰਾਹ ਦੱਸਿਆ। ਹੈ ਭਾਈ, ਜਿਹੜਾ ਸਿੱਖੀ ਗੁਆ ਕੇ ਪਤਤ ਹੋ ਕੇ ਜਿਉਂਦਾ, ਉਹਦਾ ਜਿਉਣਾ

ਇੱਕ ਨਵਾਂ ਕੰਮ ਕੀਤਾ ਜਿਨ੍ਹਾਂ ਨੂੰ ਦੁਨੀਆ ਨੇ ਨੀਚ ਕਿਹਾ, ਛੋਟੇ ਸਮਝਿਆ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਆਪਣੇ ਵਰਗੇ ਬਣਾ ਲਿਆ। ਅਗਰ ਕੋਈ ਚਮਾਰ, ਅਗਰ ਕੋਈ ਚੂੜਾ ਵੀ ਅੰਮ੍ਰਿਤ ਛਕ ਲਵੇ, ਰਹਿਤ ਬਹਿਤ ਵਿੱਚ ਰਵੇ, ਗੁਰੂ ਦੇ

0: ਅਣਖ ਨਾਲ ਜਿਉਣਾ, ਧਰਮ ਦੀ ਰੱਖਿਆ ਕਰਨੀ, ਜ਼ੁਲਮ ਕੇ ਸਿਰ ਨੀ ਚੁਕਾਣਾ, ਸਰਬੱਤ ਦਾ ਭਲਾ ਮੰਗਣਾ।
1: You are listening to Seedtech Radio.
0: ਧਰਮ ਦੀ ਰੱਖਿਆ

ਪਤਾ ਨੀ ਕਿੰਨਾ ਕੁ ਸਿਆਣਾ ਹੈ, ਕਿੰਨਾ ਕੁ ਸੁਗੜ ਹੈ। ਕੋਈ ਹਿਸਾਬ ਲਾ ਸਕਦਾ ਹੈ? ਕਿਉਂਕਿ ਉਹਦੀ ਕਿਰਤ ਦਾ ਹਿਸਾਬ ਨੀ ਲਾਇਆ ਜਾਂਦਾ। ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕੌਣ ਸਮਾਰ। ਤੇਰੀ ਦਿੱਤੀ ਹੋਈ ਦਾਤ ਦੀ ਸਮਝ ਨਹੀਂ ਆਉਂਦੀ, ਤੇਰੀ ਸਮਝ ਕਿੱਥੋਂ ਆ? ਤੇਰੀ ਦਾਤ ਦਾ ਹੀ ਮੁੱਲ ਨੀ ਪਾਇਆ ਜਾਂਦਾ, ਤੇਰਾ ਕੌਣ ਮੁੱਲ ਪਾਵੇ? ਤੇਰੀ ਦਾਤ ਹੀ ਏਡੀ ਸੋਹਣੀ, ਏਡੀ ਖੂਬਸੂਰਤ, ਏਡੀ ਜੁਗਤ ਵਾਲੀ ਏ, ਤੇ ਤੂੰ ਕਿੰਨਾ ਸਿਆਣਾ ਹੋਵੇਗਾ। ਸਾਹਿਬ ਕਹਿੰਦੇ ਨੇ ਮਤ ਸਮਝੀ ਉਹਦੇ ਨਾਲੋਂ ਸਿਆਣਾ ਕੋਈ ਹੋਰ ਵੀ ਹੈ, ਜਿਸਨੇ ਤੈਨੂੰ ਸਰੀਰ ਦਿੱਤਾ, ਜਿਸਨੇ ਸਰੀਰ ਚ ਮਨ ਪਾਇਆ, ਜਿਸਨੇ ਤੈਨੂੰ ਵਰਤਣ ਵਾਸਤੇ ਧਨ ਦਿੱਤਾ, ਜਿਸ ਦੀਆਂ ਇਹ ਸਾਰੀਆਂ ਬਖਸ਼ਿਸ਼ਾਂ ਭੋਗਦਾ ਏ, ਉਹਦੇ ਨਾਲੋਂ ਸਿਆਣਾ ਹੋਰ ਤੈਨੂੰ ਕੋਈ ਮਿਲੇਗਾ ਨਹੀਂ। ਤੇ ਕਈ ਵਾਰੀ ਤਾਂ ਇੰਨਾ ਵੀ ਭੁਲੇਖਾ ਲੱਗ ਜਾਂਦਾ, ਤੂੰ ਐਸਾ ਸਮਝਣ ਲੱਗ ਪੈਂਦਾ ਉਹਨੇ ਕੋਈ ਗਲਤੀ ਕੀਤੀ ਏ, ਮੈਂ ਠੀਕ ਕਰ ਦੇ। ਜੋ ਉਹਨੇ ਬਣਾਇਆ ਸ਼ਾਇਦ ਗਲਤ ਬਣਾਇਆ, ਮੈਂ ਉਹਨੂੰ ਠੀਕ ਕਰ ਦੇਵਾਂ। ਜੋ ਉਹਨੇ ਰਚਿਆ ਸ਼ਾਇਦ ਗਲਤ ਰਚਿਆ, ਮੈਂ ਇਹਦੇ ਵਿੱਚ ਸੁਧਾਰ ਕਰ ਦੇਵਾਂ। ਆਪਣੇ ਆਪ ਨੂੰ ਉਹਦੇ ਨਾਲੋਂ ਸਿਆਣਾ ਸਮਝ ਬੈਠਾ ਹੋਵਾਂਗਾ। ਕੋਈ ਸੂਰਤ ਨਹੀਂ, ਕੋਈ ਤਰੀਕਾ ਨਹੀਂ ਕਿ ਤੂੰ ਆਪਣੇ ਆਪ ਨੂੰ ਉਹਦੇ ਨਾਲੋਂ ਸਿਆਣਾ ਸਮਝ ਸਕੇ। ਜਿਸਨੇ ਤਨ ਮਨ ਧਨ ਜਿਨ ਪ੍ਰਭ ਦੀਆ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਇੱਕ ਸ਼ਬਦ ਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਚੇਤਾ ਕਰਾਇਆ। ਚੇਤਾ ਹੀ ਕਰਾਉਣ ਵਾਲੀ ਗੱਲ ਹੈ, ਪਤਾ ਸਾਰਾ ਹੈ, ਭੁੱਲ ਜਾਣੇ। ਸਾਹਿਬਾਂ ਨੇ ਪਾਵਨ ਬਾਣੀ ਚ ਸਾਨੂੰ ਉਹਨਾਂ ਚੀਜ਼ਾਂ ਦੀ ਸਾਰੀ ਲਿਸਟ ਤਾਂ ਨਹੀਂ ਆਉਂਦੀ, ਲੇਕਿਨ ਮੋਟੀਆਂ ਮੋਟੀਆਂ ਜਿਨ੍ਹਾਂ ਬਿਨਾਂ ਬੰਦੇ ਦਾ ਨਹੀਂ ਸਰਦਾ, ਉਹਨਾਂ ਦਾ ਜ਼ਿਕਰ ਮਹਾਰਾਜ ਨੇ ਕੀਤਾ। ਜੋ ਕਹਿੰਦੇ ਨੇ ਤੈਨੂੰ ਉਹਦਾ ਚੇਤਾ ਹੈ, ਤੈਨੂੰ ਉਹਦਾ ਖਿਆਲ ਹੈ, ਜਿਸਨੇ ਤੈਨੂੰ ਇੰਨਾ ਕੁਝ ਦਿੱਤਾ ਹੈ,

ਉਹਨੇ ਬੜੀ ਸਿਆਣਪ ਕੀਤੀ ਏ, ਬਿਨਾਂ ਮੰਗਿਆ ਮੈਨੂੰ ਇੰਨਾ ਕੁਝ ਦਿੱਤਾ ਜਿੰਨੇ ਦੀ ਮੈਨੂੰ ਲੋੜ ਸੀ। ਜੀਵਨ ਦਿੱਤਾ ਏ, ਮਾਂ ਬਾਪ ਦਿੱਤੇ ਨੇ, ਭਰਾ ਪੁੱਤਰ ਦਿੱਤੇ ਨੇ, ਸੱਜਣ ਦਿੱਤੇ ਨੇ, ਬਿਨਾਂ ਪੈਸਿਆਂ ਦੇ ਬਿਨਾਂ ਮੁੱਲ ਦੇ ਹਵਾ ਦਿੱਤੀ ਏ, ਪਾਣੀ ਦਿੱਤਾ ਏ, ਅੱਗ ਬਖਸ਼ੀ ਏ, ਕਿਤਨਾ ਕੁਝ ਕਿਆ ਵਰਤਦਾ ਹਾਂ ਉਸਦਾ। ਵੇਖਣ ਕੋ ਨੇਤਰ, ਸੁਣਨ ਕੋ ਕਰਨਾ, ਜਿਨ੍ਹਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਔਰ ਕਿੰਨੀ ਸਿਆਣਪ ਨਾਲ ਜੜਿਆ ਸਾਰਾ ਕੁਝ। ਹਸਤ ਕਮਾਵਣ, ਬਾਸਣ ਰਸਣਾ, ਛਕਣ ਛਕਾਉਣ ਵਾਸਤੇ ਜੀਵਾ, ਚਰਨ ਚੱਲਣ ਕੋ ਤੇ ਸਲਾਮਾਂ ਲੈਣ ਵਾਸਤੇ, ਗੁਰੂ ਚਰਨਾਂ ਤੇ ਝੁਕਣ ਵਾਸਤੇ ਮੇਰਾ ਸਿਰ ਵੀ ਬਖਸ਼ਿਸ਼ ਕੀਤਾ। ਇੰਨੀਆਂ ਬਖਸ਼ਿਸ਼ਾਂ ਕਰਨ ਵਾਲੇ ਮੇਰੇ ਸਾਹਿਬ, ਮੈਂ ਤੇਰੀ ਸਿਆਣਪ ਨੂੰ ਕਿਵੇਂ ਪਹੁੰਚਾਂ? ਤੇਰਾ ਧੰਨਵਾਦ ਕਰਨਾ ਚਾਹੀਦਾ। ਤੇ ਉਹ ਤਾਂ ਹੁੰਦਾ ਹੈ ਕਿ ਜੋ ਕੁਝ ਤੂੰ ਬਖਸ਼ਿਆ ਸਾਰਾ ਕੁਝ ਮੈਂ ਆਪਣਾ ਨਾ ਕਰਕੇ ਜਾਣਾ, ਤੇਰੀ ਦਾਤ ਕਰਕੇ ਜਾਣਾ, ਤੇ ਤੇਰੇ ਅੱਗੇ ਅਰਪਣ ਕਰਨ ਦੀ ਵੀ ਅਕਲ ਆ। ਤਨ ਮਨ ਧਨ ਅਰਪੋ ਸਭ ਆਪਣਾ, ਕਵਨ ਸੋ ਮਤ ਜਿਤ ਹਰ ਹਰ ਜਪਣਾ। ਉਹ ਕਿਹੜਾ ਢੰਗ ਹੈ ਕਿ ਮੈਂ ਪ੍ਰਭੂ ਦੇ ਸਿਮਰਨ ਚ ਜੁਟ ਸਕਾਂ? ਉਹ ਇਹੀ ਹੈ ਕਿ ਤਨ ਮਨ ਧਨ ਗੁਰੂ ਨੂੰ ਸਰਪਣ ਕਰ ਅਰਪਣ ਕਰ ਦੇ। ਇੱਕ ਗੱਲ ਸਮਝਣਾ, ਤਨ ਗੁਰੂ ਨੂੰ ਕਿਵੇਂ ਅਰਪਣ ਕਰਨਾ? ਅਸੀਂ ਮੱਥਾ ਟੇਕਨੇ ਆ, ਇਹ ਅਰਪਣ ਕਰਨ ਦਾ ਚਿੰਨ ਹੈ, ਸੰਕੇਤ ਹੈ। ਅਸਲ ਤਾਂ ਇਹ ਹੈ ਕਿ ਜੋ ਕੁਝ ਸਰੀਰ ਦੇ ਬਾਰੇ ਗੁਰੂ ਕੀ ਮਰਿਆਦਾ ਹੈ, ਉਹਨੂੰ ਸਰੀਰ ਤੇ ਧਾਰਨ ਕਰ ਲਿਆ ਜਾ। ਜੇ ਗੁਰੂ ਨੇ ਕਿਹਾ ਕੇਸ ਰੱਖਣੇ ਨੇ ਤੇ ਰੱਖਣੇ, ਜੇ ਗੁਰੂ ਨੇ ਕਿਹਾ ਕਿਰਪਾਨ ਪਾਉਣੀ ਤੇ ਪਾਉਣੀ, ਗੁਰੂ ਨੇ ਕਿਹਾ ਕਸ਼ਹਿਰਾ ਧਾਰਨ ਕਰਨਾ ਤੇ ਕਰਨਾ, ਇਹ ਸਰੀਰ ਦੀ ਗੱਲ ਹੈ। ਸਰੀਰ ਗੁਰੂ ਕੇ ਅਰਪਣ ਕਰਨ ਦਾ ਮਤਲਬ ਹੈ ਗੁਰੂ ਕੀ ਸਰੀਰਕ ਜੁਗਤ ਧਾਰਨ ਕਰ ਲਈ ਜਾ। ਤੇ ਜਦੋਂ ਮਨ ਦੀ ਗੱਲ ਆਏਗੀ, ਮਨ ਗੁਰੂ ਕੇ ਅਰਪਣ ਕਰਨਾ, ਤੇ ਫਿਰ ਮਨ ਦੀਆਂ ਗੱਲਾਂ ਨਾ ਮੰਨੋ, ਮਨ ਦੀ ਮਤ ਨਾ ਮੰਨੋ, ਗੁਰੂ ਕੀ ਮਤ ਮੰਨੋ। ਮਨ ਦੇ ਵਿੱਚ ਗੁਰੂ ਕੀਆਂ ਸਿੱਖਿਆਵਾਂ ਦਾ ਧਿਆਨ, ਗੁਰੂ ਕੇ ਬਚਨਾਂ ਦਾ ਖਿਆਲ, ਤੇ ਧੰਨ ਗੁਰੂ ਨੂੰ ਅਰਪਣ ਕਰਨਾ। ਹੁਣ ਬੰਦਾ ਕਹੇ ਕਮਾ ਕੇ ਗੁਰੂ ਕੇ ਅੱਗੇ ਅਰਪਣ ਕਰੀ ਜਾਵਾਂ, ਗੁਰੂ ਕੋਈ ਥੁੜਿਆ ਬੈਠਾ, ਐਸੀ ਗੱਲ ਨਹੀਂ। ਤੇਰਾ ਨੇਕ ਕੰਮਾਂ ਚ ਲੱਗ ਗਿਆ, ਭਲੇ ਪਾਸੇ ਲੱਗ ਗਿਆ, ਗੁਰੂ ਨੂੰ ਅਰਪਣ ਹੋ ਗਿਆ। ਜੇ ਘੱਟੋ ਘੱਟ ਦਸਵੰਧ ਲਿਆ ਕੇ ਤੂੰ ਸੰਗਤ ਵਿੱਚ ਦੇ ਦਿੱਤਾ, ਗੁਰੂ ਚਰਨਾਂ ਤੇ ਅਰਪਣ ਕਰਤਾ, ਤਾਂ ਵੀ ਤੇਰਾ ਧੰਨ ਸਫਲਾ ਹੋ ਗਿਆ। ਇਹ ਤੇ ਇਹ ਵੀ ਨਹੀਂ ਹੋਇਆ, ਮਾੜੇ ਪਾਸੇ ਤਾਂ ਲੱਗਦਾ ਰਿਹਾ, ਵਿਕਾਰਾਂ ਤੇ ਲੱਗਦਾ ਰਿਹਾ, ਬੁਰਾਈਆਂ ਚ ਲੱਗਦਾ ਰਿਹਾ, ਲੋਕਾਂ ਨੂੰ ਮਰਵਾਉਣ ਤੇ, ਲੋਕਾਂ ਵਾਸਤੇ ਕੰਡੇ ਬੀਜਣ ਤੇ ਧਨ ਖਰਚ ਹੁੰਦਾ ਰਿਹਾ, ਤੇ ਫਿਰ ਉਹ ਗੁਰੂ ਦੀ ਅਰਪਣ ਨਾ ਸਮਝੀ। ਐਸਾ ਨਾ ਸਮਝੀ ਕਿ ਉਹ ਧਨ ਕਿਸੇ ਚੰਗੇ ਲੇਖੇ ਲੱਗ ਰਿਹਾ, ਨਹੀਂ, ਜਿਹੜਾ ਧਨ ਚੰਗੇ ਪਾਸੇ ਲੱਗ ਰਿਹਾ, ਕਿਸੇ ਢੰਗ ਨਾਲ ਵੀ ਲੱਗ ਰਿਹਾ, ਉਹ ਸਮਝੋ ਗੁਰੂ ਦਰ ਤੇ ਸਫਲਾ ਹੈ। ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਗੁਰੂ ਦਰ ਤੇ ਅਰਪਣ ਕਰਨ ਵਾਲੀ ਹੈ, ਪ੍ਰਭੂ ਅੱਗੇ ਅਰਪਣ ਕਰਨ ਵਾਲੀ ਹੈ, ਉਹ ਇਹ ਹੈ ਕਿ ਪਦਾਰਥ ਲੈ ਕੇ ਮੈਂ ਹੰਕਾਰ ਨਾਲ ਭਰ ਗਿਆ। ਮਹਾਰਾਜ ਸੁਧਰ ਸੈਨ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਹਾਜ਼ਰ ਹੋਏ ਸਨ। ਭਾਈ ਝੰਡਾ ਜੀ ਵਾਢੀ ਵੀ ਬੈਠੇ, ਮਹਾਰਾਜ ਇੰਦਰ ਸੈਨ ਵੀ ਬੈਠੇ, ਹੋਰ ਪ੍ਰੇਮੀ ਵੀ ਬੈਠੇ। ਮਹਾਰਾਜ ਸੁਧਰ ਸੈਨ ਨੇ ਆ ਕੇ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਿਆ, ਤੇ ਇੱਕ ਪਲੇਟੀ ਪਲੇਟ ਵਿੱਚ, ਰਕੇਬੀ ਵਿੱਚ, ਇੱਕ ਰਕਾਬੀ ਵਿੱਚ ਕੁਝ ਹੀਰੇ ਜਵਾਹਰਾਤ ਮਹਾਰਾਜ ਦੇ ਅੱਗੇ ਰੱਖ ਦਿੱਤੇ। ਧੰਨ ਗੁਰੂ ਨਾਨਕ ਕਹਿਣ ਲੱਗੇ, ਸੁਧਰ ਸੈਨ ਇਹ ਕੀ ਕਿ ਮਹਾਰਾਜ ਤੁਹਾਡੇ ਚਰਨ ਪਰਸਨ ਆਇਆ, ਕੁਝ ਭੇਟਾ ਤਾਂ ਕਰਨਾ ਚਾਹੀਦਾ ਸੀ। ਕਾਹਦੇ ਲਈ ਕਿ ਮਹਾਰਾਜ ਤੁਹਾਡੇ ਦਰ ਤੋਂ ਨਾਮ ਦੀ ਜਾਚਨਾ ਕਰਨ ਆਇਆ, ਭਗਤੀ ਦੀ ਭੁੱਖ ਵਾਲਾ ਬੰਦਾ, ਕੁਝ ਅਰਪਣ ਕਰਾਂ ਤਾਂ ਹੀ ਨਾ, ਖਾਲੀ ਹੱਥ ਕਿਵੇਂ ਤੁਹਾਡੇ ਨਾਲ ਸਾਂਝ ਪਾਵਾਂ। ਸਾਹਿਬ ਕਹਿਣ ਲੱਗੇ, ਫਿਰ ਸੁਧਰ ਸੈਨ ਜੇ ਤੂੰ ਰੱਖਣ ਹੀ ਲੱਗਾ ਸਾਹਿਬ, ਕੋਈ ਆਪਣੀ ਵਸਤੂ ਰੱਖਦਾ? ਕਿ ਮਹਾਰਾਜ ਮੈਂ ਆਪਣੇ ਖਜ਼ਾਨੇ ਚ ਲੈ ਕੇ ਆਇਆ। ਤੇਰੇ ਖਜ਼ਾਨੇ ਕਿੱਥੋਂ ਆ ਗਏ? ਕਿ ਮਹਾਰਾਜ ਬਾਦਸ਼ਾਹ ਤਾਂ ਆਪਣੀ ਬਾਪ ਦਾਦੇ ਪੜਦਾਦੇ ਦੀ, ਆਪਣੀ ਰਾਜ ਆਪਣਾ ਰਾਜ ਹੈ, ਆਪਣੀ ਹਕੂਮਤ ਹੈ, ਆਪਣੇ ਖਜ਼ਾਨੇ ਚੋਂ ਤਾਂ ਲੈ ਕੇ ਆਇਆ। ਸਾਹਿਬ ਕਹਿਣ ਲੱਗੇ, ਇਹ ਕਿੱਥੋਂ ਆਇਆ ਰਾਜ? ਕਿ ਮਹਾਰਾਜ ਕਈ ਪੁਸ਼ਤਾਂ ਤੋਂ ਆਪਣਾ ਹੀ ਹੈ। ਸੁਧਰ ਸੈਨ ਜਿਹੜੇ ਤੇਰੇ ਵੱਡੇ ਵਡੇਰੇ ਸਨ, ਉਹ ਵੀ ਕਹਿੰਦੇ ਸਨ ਰਾਜ ਮੇਰਾ ਹੈ, ਉਹਦੇ ਅਗਲੇ ਵੀ ਕਹਿੰਦੇ ਸਨ ਰਾਜ ਮੇਰਾ, ਖਜ਼ਾਨਾ ਮੇਰਾ ਹੈ, ਉਸਦੇ ਅਗਲੇ ਵੀ, ਤੇਰਾ ਪੜਦਾਦਾ ਵੀ, ਤੇਰਾ ਦਾਦਾ ਵੀ, ਹੁਣ ਤੂੰ ਵੀ ਕਹਿੰਦਾ ਰਾਜ ਮੇਰਾ, ਖਜ਼ਾਨਾ ਮੇਰਾ ਹੈ। ਜਦ ਤੂੰ ਨਹੀਂ ਰਹੇਗਾ, ਫਿਰ ਇਹ ਕਿਦਾਂ ਹੋਵੇਗਾ? ਕਿ ਮਹਾਰਾਜ ਰਾਜਕੁਮਾਰ ਦਾ ਉਹ ਰਾਜਾ ਹੋਵੇਗਾ। ਸਾਹਿਬ ਕਹਿਣ ਲੱਗੇ, ਤੈਨੂੰ ਭਰੋਸਾ ਹੈ ਉਹ ਰਹੇਗਾ, ਰਾਜ ਰਹੇਗਾ, ਤੈਨੂੰ ਪੱਕਾ ਭਰੋਸਾ ਹੈ? ਘਬਰਾ ਗਿਆ, ਕਹਿਣ ਲੱਗਾ, ਮਹਾਰਾਜ ਕੁਝ ਨਹੀਂ ਕਹਿ ਸਕਦਾ। ਸਾਹਿਬ ਕਹਿਣ ਲੱਗੇ, ਜੋ ਪਿੱਛੇ ਤੁਰਿਆ ਆ ਰਿਹਾ, ਹਰ ਕੋਈ ਕਹਿੰਦਾ ਰਿਹਾ ਸੀ ਮੇਰਾ ਹੈ, ਹੁਣ ਤੂੰ ਕਹਿੰਦਾ ਮੇਰਾ ਹੈ, ਜੇ ਸੁਖੀ ਸਾਂਦੀ ਰਾਜੀ ਰਵੇ ਰਾਜਕੁਮਾਰ, ਤੇ ਉਹ ਕਹੇਗਾ ਮੇਰਾ ਹੈ, ਇਹਨਾਂ ਸਾਰਿਆਂ ਚੋਂ ਹੈ ਕਿਹਦਾ ਫੈਸਲਾ ਕਰੇਗਾ? ਸੋਚਿਆ, ਸੋਚ ਕੇ ਘਬਰਾ ਗਿਆ, ਕਹਿਣ ਲੱਗਾ, ਮਹਾਰਾਜ ਕਿਸੇ ਦਾ ਵੀ ਨਹੀਂ, ਸਭ ਛੱਡ ਕੇ ਤੁਰੇ ਗਏ ਨੇ, ਮੈਂ ਵੀ ਛੱਡ ਕੇ ਤੁਰ ਜਾਣਾ, ਕੋਈ ਖੋ ਵੀ ਸਕਦਾ ਸੀ, ਮੇਰਾ ਨਹੀਂ। ਸਾਹਿਬ ਕਹਿਣ ਲੱਗੇ, ਇਸੇ ਕਰਕੇ ਤਾਂ ਕਿਹਾ, ਕੁਝ ਆਪਣਾ ਅਰਪਣ ਕਰੇਗਾ ਤੇ ਗੱਲ ਬਣਦੀ।

ਕਹਿਣ ਲੱਗਾ ਸਤਿਗੁਰੂ ਇਹ ਸਰੀਰ ਹਾਜ਼ਰ ਹੈ। ਸਾਹਿਬ ਕਹਿਣ ਲੱਗੇ ਸਰੀਰ ਤੇਰਾ ਆਪਣਾ ਕਿ ਮਹਾਰਾਜ ਮੇਰਾ ਇਸੇ ਸਰੀਰ ਦਾ ਨਾਂ ਹੀ ਸੁਦਰਸ਼ਨ ਹੈ, ਮੇਰਾ ਹੀ ਸਰੀਰ ਹੈ। ਸਾਹਿਬ ਕਹਿਣ ਲੱਗੇ ਇਹਨੂੰ ਭੁੱਖ ਲੱਗਦੀ ਹੈ ਤੈਨੂੰ ਪੁੱਛ ਕੇ ਲੱਗਦੀ, ਇਹਨੂੰ ਨੀਂਦ ਆਉਂਦੀ ਹੈ ਤੈਨੂੰ ਪੁੱਛ ਕੇ ਆਉਂਦੀ ਹੈ, ਇਹਨੂੰ ਦੁੱਖ ਆਉਂਦਾ ਤੈਨੂੰ ਪੁੱਛ ਕੇ ਆਉਂਦਾ, ਭਲਾ ਤੂੰ ਚਾਹੁੰਦਾ ਕਿ ਮੇਰੇ ਸਰੀਰ ਨੂੰ ਦੁੱਖ ਆ, ਇਹਨੂੰ ਕੋਈ ਤਕਲੀਫ ਆਉਂਦੀ ਹੈ ਕਿ ਨਹੀਂ। ਮਹਾਰਾਜ ਆਪਣੇ ਆਪ ਹੀ ਮੇਰੀ ਮਰਜ਼ੀ ਤੋਂ ਬਾਹਰ ਹੀ ਸਾਰਾ ਕੁਝ ਹੋ ਜਾਂਦਾ। ਜਿਸ ਵੇਲੇ ਮੈਂ ਨਹੀਂ ਖਾਣਾ ਚਾਹੁੰਦਾ ਉਸ ਵੇਲੇ ਭੁੱਖ ਲੱਗੀ ਹੁੰਦੀ, ਜਿਸ ਵੇਲੇ ਮੇਰਾ ਖਾਣ ਨੂੰ ਚਿੱਤ ਕਰਦਾ ਉਸ ਵੇਲੇ ਸਰੀਰ ਇਜਾਜ਼ਤ ਨਹੀਂ ਦਿੰਦਾ। ਸਾਹਿਬ ਕਹਿੰਦੇ ਫਿਰ ਤੇਰਾ ਕਿਵੇਂ ਹੋਇਆ ਕਿ ਮਹਾਰਾਜ ਮੇਰੀ ਮਰਜ਼ੀ ਨਾਲ ਚੱਲਦਾ ਤਾਂ ਕੋਈ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਕਿਹਾ ਕੁਝ ਆਪਣਾ ਦੇ। ਕਹਿਣ ਲੱਗਾ ਮਹਾਰਾਜ ਵਾਕਿਆ ਹੀ ਠੀਕ ਹੈ, ਸਰੀਰ ਮੇਰਾ ਆਪਣਾ ਨਹੀਂ, ਨਾ ਮੈਂ ਆਪ ਬਣਾਇਆ ਨਾ ਮੇਰੀ ਮਰਜ਼ੀ ਚੱਲਦਾ ਹੈ। ਮਹਾਰਾਜ ਮੇਰਾ ਮਨ ਹਾਜ਼ਰ ਹੈ। ਸਾਹਿਬ ਕਹਿਣ ਲੱਗੇ ਮਨ ਤੇਰਾ ਹੈ? ਕਹਿਣ ਲੱਗੇ ਮਹਾਰਾਜ ਮਨ ਤਾਂ ਫਿਰ ਮੇਰਾ ਹੀ ਹੈ। ਸਾਹਿਬ ਕਹਿਣ ਲੱਗੇ ਸੋਚ ਕੇ ਦੱਸ ਜਦਾ ਤੂੰ ਇੱਥੇ ਬੈਠਾ ਮਨ ਇੱਥੇ ਹੀ ਸੀ ਕਿ ਨਹੀਂ? ਮਹਾਰਾਜ ਕਈ ਥਾਈ ਫਿਰ ਆਇਆ। ਸਾਹਿਬ ਕਹਿਣ ਲੱਗੇ ਇੰਜ ਕਰ, ਫਿਰ ਦੋ ਪਲ ਇਸ ਨੂੰ ਰੋਕ ਕੇ ਰੱਖੀ, ਜੇ ਤਾਂ ਇੱਥੇ ਹੀ ਰਵੇ ਤੇ ਤੂੰ ਅਰਪਣ ਕਰ ਦੇ, ਜੇ ਨਾ ਰੁਕੇ ਤੇ ਫਿਰ ਤੇਰਾ ਕਾਹਦਾ ਹੋਵੇ। ਅੱਖਾਂ ਮੀਟੀਆਂ, ਮਨ ਨੂੰ ਰੋਕਣ ਦਾ ਯਤਨ ਕੀਤਾ। ਸੱਚ ਜਾਣਨਾ ਜਿਵੇਂ ਜਿਵੇਂ ਰੋਕਣ ਦਾ ਯਤਨ ਕਰੀਏ ਨਾ, ਤਾਂ ਸਾਹਿਬ ਕਹਿੰਦੇ ਨੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਇਹ ਕਾਬੂ ਹੀ ਨਹੀਂ ਆਉਂਦਾ, ਬੜਾ ਸੋਚਿਆ ਇਹ ਟਿਕ ਜਾਵੇ, ਨਹੀਂ ਟਿਕਦਾ, ਕਦੇ ਕਿਧਰੇ ਫਿਰਦਾ ਹੈ, ਲੱਖਾਂ ਪੋਹਾਂ ਤੇ ਫਿਰਦਾ ਹੈ, ਆਕਾਸ਼ਾਂ ਪਤਾਲਾਂ ਚ ਫਿਰਦਾ ਹੈ, ਹਾਰ ਕੇ ਅਸਰ ਮਾਰਿਆ। ਕਹਿਣ ਲੱਗਾ ਮਹਾਰਾਜ ਨਹੀਂ ਕਾਬੂ ਆਉਂਦਾ, ਨਹੀਂ ਟਿਕਦਾ। ਸਾਹਿਬ ਕਹਿਣ ਲੱਗੇ ਫਿਰ ਤੇਰਾ ਕਿਵੇਂ ਹੋਇਆ? ਚਰਨਾਂ ਤੇ ਢਹਿ ਪਿਆ। ਕਹਿਣ ਲੱਗਾ ਸਾਹਿਬ ਜੀ ਮੈਨੂੰ ਦੱਸੋ ਫਿਰ ਮੈਂ ਕੀ ਦੇਵਾਂ, ਮੈਂ ਕੀ ਅਰਪਣ ਕਰਾਂ? ਸਾਹਿਬ ਕਹਿਣ ਲੱਗੇ ਆ ਮੈਂ ਹੀ ਅਰਪਣ ਕਰ ਦੇ, ਆ ਮੈਂ, ਇਹ ਜਿਹੜੀ ਤੇਰੀ ਮੈਂ ਹੈ ਨਾ, ਜਿਹੜੀ ਕਹਿੰਦੀ ਹੈ ਸਰੀਰ ਵੀ ਮੇਰਾ, ਮਨ ਵੀ ਮੇਰਾ, ਧਨ ਵੀ ਮੇਰਾ, ਰਾਜ ਵੀ ਮੇਰਾ, ਸੰਤਾਨ ਵੀ ਮੇਰੀ, ਸੰਸਾਰ ਸਾਰਾ ਹੀ ਮੇਰਾ, ਜਿੰਨਾ ਚਿਰ ਇਹ ਤੇਰੀ ਮੈਂ ਤੇ ਮੇਰੀ ਤੇਰੇ ਅੰਦਰ ਮੌਜੂਦ ਹੈ, ਭਗਤੀ ਦੀ ਗੱਲ ਸ਼ੁਰੂ ਕੋਈ ਨਹੀਂ ਆਉਣੀ। ਜੇ ਤਾਂ ਇਹ ਗੱਲ ਸ਼ੁਰੂ ਕਰਨੀ ਹੋ ਤੇ ਮੈਂ ਦੇ ਦੇ, ਵਿਰਾਗ ਵਿੱਚ ਆ ਗਿਆ। ਕਹਿਣ ਲੱਗਾ ਸਾਹਿਬ ਜੀ ਫਿਰ ਮੈਂ ਵੀ ਹੁਣ ਤੁਸੀਂ ਆਪੇ ਹੀ ਲੈ ਲਓ, ਮੈਥੋਂ ਇਹ ਵੀ ਤੋੜ ਦਿੱਤੀ ਜਾਣੀ, ਜਦ ਸਾਰਾ ਕੁਝ ਮੇਰੇ ਕਾਬੂ ਚ ਨਹੀਂ ਹੈ, ਮੇਰਾ ਆਪਣਾ ਕੁਝ ਵੀ ਨਹੀਂ ਹੈ, ਇਹ ਮੈਂ ਵੀ ਪਤਾ ਨਹੀਂ ਕਿੱਥੋਂ ਆ ਗਈ ਹੈ, ਤੁਸੀਂ ਆਪੇ ਹੀ ਕੱਢ ਲਓ। ਜਿਸ ਵੇਲੇ ਇਹ ਭਾਵਨਾ ਆ ਜਾਵੇ ਫਿਰ ਮੈਂ ਨਿਕਲ ਹੀ ਜਾਂਦੀ, ਤੇ ਜਿੰਨਾ ਚਿਰ ਮੈਂ ਮੌਜੂਦ ਹੈ ਨਾ ਉਹਨਾਂ ਚਿਰ ਰੱਬ ਨੂੰ ਸਿਆਣਾ ਗੁਰੂ ਨੂੰ ਸਿਆਣਾ ਨਹੀਂ ਮੰਨਿਆ ਜਾਂਦਾ, ਤੇ ਜਿੰਨਾ ਚਿਰ ਗੁਰੂ ਨੂੰ ਤੇ ਰੱਬ ਨੂੰ ਸਿਆਣਾ ਨਹੀਂ ਮੰਨੀ ਉਹਨਾਂ ਚਿਰ ਮਨਮਤ ਚੱਲਦੀ ਰਹਿੰਦੀ। ਸਾਹਿਬ ਕਹਿੰਦੇ ਜਿਸ ਦਿਨ ਦੀ ਮਨਮਤ ਮਿਟਾਈ ਹੈ ਨਾ ਉਸ ਦਿਨ ਦਾ ਇਹ ਮਿਲਿਆ ਹੈ, ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ, ਗੁਰੂ ਨੇ ਮੰਤਰ ਦਿੱਤਾ ਹੀਰਿਆਂ ਵਰਗਾ ਕੀਮਤੀ ਮੰਤਰ, ਜਿਸ ਤੇ ਸਦਕਾ ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਪੂਰਨ ਹੋਏ ਤ੍ਰਿਪਤਾਨੀ, ਹੁਣ ਤਾਂ ਐਸਾ ਹੋ ਗਿਆ ਹੈ, ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ, ਜੋ ਤੇਰੇ ਮੇਰੇ ਵਿਚਕਾਰ ਮੈਂ ਤੇ ਤੂੰ ਦੀ ਗੱਲ ਸੀ ਨਾ ਉਹ ਖਤਮ ਹੋ ਗਈ, ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਖਤਮ ਹੋ ਗਈ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਣੀ, ਜਿਵੇਂ ਬਹੁਤ ਤਰ੍ਹਾਂ ਦੇ ਗਹਿਣੇ ਇਕੱਠੇ ਕਰਕੇ ਇੱਕ ਥੈਲੀ ਚ ਪਾ ਦਈਏ ਤੇ ਕਹਿੰਦੇ ਨੇ ਸੋਨਾ, ਫਿਰ ਉਹਨੂੰ ਕੱਲੇ ਕੱਲੇ ਨੂੰ ਗੋਖੜੂ ਹਾਰ ਚੇਨੀ ਕੁਛ ਨਹੀਂ ਕਹਿੰਦਾ, ਉਹ ਕਹਿੰਦੇ ਨੇ ਸੋਨਾ, ਜੇ ਗਾਲ ਦਈਏ ਤੇ ਫਿਰ ਉਹਨੂੰ ਕੀ ਕਹਾਂਗੇ, ਮਿਟ ਗਏ ਗਹਿਣੇ ਮਿਟ ਗਏ ਸਿਰਫ ਸੋਨਾ ਰਹਿ ਗਿਆ। ਸਾਹਿਬ ਕਹਿੰਦੇ ਜਿਸ ਵੇਲੇ ਮੈਂ ਆਪਣਾ ਆਪਾ ਮਿਟਾ ਦਿੱਤਾ, ਮੈਂ ਮੇਰੀ ਮਿਟਾ ਦਿੱਤੀ, ਫਿਰ ਤੇਰੇ ਨਾਲ ਮੈਂ ਇਸ ਤਰ੍ਹਾਂ ਰਲ ਗਿਆ ਕਣਕ, ਜਿਸ ਤਰ੍ਹਾਂ ਸੋਨੇ ਤੇ ਗਹਿਣੇ ਦਾ ਕੋਈ ਫਰਕ ਨਹੀਂ, ਜਿਸ ਤਰ੍ਹਾਂ ਪਾਣੀ ਤੇ ਪਾਣੀ ਦੇ ਬੁਲਬਲੇ ਚ ਕੋਈ ਫਰਕ ਨਹੀਂ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਿਕ ਜਲ ਤਰੰਗ ਜੈਸਾ, ਕੋਈ ਫਰਕ ਹੀ ਨਾ ਰਹਿ ਗਿਆ, ਮਿਟ ਗਿਆ ਮੈਂ ਤੇਰੇ ਵਿੱਚ ਰਲ ਗਿਆ। ਤੇ ਹੁਣ ਉਹ ਕੁਝ ਪ੍ਰਾਪਤ ਹੋਇਆ, ਪ੍ਰਗਟਿਓ ਸਹਿਜ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਤ ਬਾਣੀ, ਜੀਵਨ ਸੰਗੀਤ ਨਾਲ ਭਰ ਗਿਆ, ਦੂਜੇ ਸੰਗੀਤ ਨਾਲ ਭਰ ਗਏ, ਅੰਦਰ ਸਹਿਜ ਆ ਗਿਆ ਬਾਹਰ ਸੋਭਾ ਬਣ ਗਈ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ, ਕਹੋ ਨਾਨਕ ਨੇਚਲ ਘਰ ਬੰਨਦੇ ਹੋ ਗੁਰ ਦੀ ਗੁਰ ਕੀ ਉਹ ਬੰਧਾਨੀ, ਗੁਰੂ ਨੇ ਐਸਾ ਘਰ ਬਣ ਦਿੱਤਾ ਹੈ ਜਿਹੜਾ ਕਦੇ ਡਿੱਗਣ ਡੋਲਣ ਵਾਲਾ ਨਹੀਂ, ਕਦੇ ਢਹਿਣ ਵਾਲਾ ਨਹੀਂ, ਐਸੇ ਘਰ ਦਾ ਵਾਸੀ ਮੈਨੂੰ ਬਣਾ ਦਿੱਤਾ, ਐਸੀ ਅਵਸਥਾ ਚ ਪਹੁੰਚਾ ਦਿੱਤਾ। ਪਰ ਇਹ ਪਹੁੰਚਿਆ ਕਦੋਂ? ਜਦ ਮੈਂ ਇਹ ਸਮਝ ਲਿਆ

0: ਉਸੇ ਸਿਆਣੇ ਪ੍ਰਭੂ ਨੇ, ਸੁਜਾਨ ਪ੍ਰਭੂ ਨੇ ਮੇਰੇ ਮਨ ਦੀ ਵੇਦਨਾ ਨੂੰ, ਮੇਰੇ ਦੁੱਖ ਸੁੱਖ ਨੂੰ ਸੁਣਿਆ ਤੇ ਤਾਂ ਮੈਨੂੰ ਬਹੁਤ ਲਾਹੇ ਵੰਦੇ ਫਲ ਪਦਾ ਪ੍ਰਾਪਤ ਹੋਏ। ਤੋ ਵਿਦ ਨੀਕੀ, ਚੰਗੀ ਵਿਦ ਨਾਲ, ਚੰਗੇ ਢੰਗ ਨਾਲ ਮੈਨੂੰ ਲਾਭ ਪ੍ਰਾਪਤ ਹੋਇਆ। ਇਸੇ ਕਰਕੇ ਮੈਂ ਹੱਥ ਬੰਨੇ ਨੇ ਉਹਦੇ ਅੱਗੇ, ਜੀ ਕੀ ਏਕੈ ਹੀ ਪੈਮਾਨੀ, ਅਮਰ ਜਤਨ ਕਰ ਰਹੇ ਬਹੁ ਤੇਰੇ, ਤਿਨ ਤਿਲਣੀ ਕੀਮਤ ਜਾਨੀ। ਪ੍ਰਭੂ ਤੋਂ ਬੇਮੁਖ ਹੋ ਕੇ ਜਿੰਨੇ ਮਰਜ਼ੀ ਯਤਨ ਕਰ ਲਈਏ, ਹੋਮੇ ਦੇ ਭਰੇ ਹੋਏ ਪਦਾਰਥਾਂ ਨਾਲ ਬੱਝੇ ਹੋਏ, ਜਿੰਨਾ ਮਰਜ਼ੀ ਭੱਜ ਨੱਠ ਕਰ ਲਈਏ, ਉਹਦੀ ਕੌਡੀ ਕੀਮਤ ਨਹੀਂ, ਉਹਦੀ ਤਿਲ ਭਰ ਦੀ ਕੀਮਤ ਨਹੀਂ। ਹਾਂ, ਜਿਸ ਦਿਨ ਗੁਰੂ ਕੇ ਹੋ ਜਾਈਏ, ਜਿਸ ਦਿਨ ਇਹ ਅਹਿਸਾਸ ਹੋ ਜਾਵੇ, ਜਿਸ ਦਾ ਦੀਆ ਪਹਿਨੇ ਖਾਏ, ਤਿਸਿਓ ਆਲਸ ਕਿਉਂ ਬਣੇ ਮਾਏ। ਸਾਹਿਬਾਂ ਦੀ ਸੁਖਮਣੀ ਰੋਜ਼ ਪੜ੍ਹਦੇ ਸੁਣਦੇ ਹੋ, ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪਹਿਰ ਸਿਮਰੋ ਤਿਸ ਤਾਂ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਣ ਜੋਗ। ਕਿਤਨਾ ਕੁਝ ਉਸਨੇ ਬਖਸ਼ਿਆ, ਕਿੰਨਾ ਕੁਝ ਪਿਆ ਮਾਣਨਾ, ਉਹਦੇ ਸਾਹਮਣੇ ਸਿਆਣਾ ਬਣ ਕੇ ਨਾ ਬਹੁ, ਨਿਮਾਣਾ ਬਣ ਕੇ, ਉਹਦੇ ਸਾਹਮਣੇ ਹੁਸ਼ਿਆਰ ਬਣ ਕੇ ਨਾ ਬਹੁ, ਉਹਦੇ ਸਾਹਮਣੇ ਤਾਂ ਚਾਕਰ ਬਣ ਜਾ, ਸੇਵਕ ਬਣ ਜਾ, ਭੋਲਾ ਬਣ ਜਾ। ਤੇ ਜਿਸ ਦਿਨ ਭੋਲਾ ਬਣ ਜਾਏਗਾ, ਪਾਇਓ ਬਾਲ ਬੁੱਧ ਸੁਖਰੇ ਸਵਾਦ ਆ ਜਾਏਗਾ, ਉਹਦੀਆਂ ਬਖਸ਼ਾਂ ਦਾ ਪਾਤਰ ਬਣ ਜਾਏਗਾ। ਇਹ ਭਾਵਨਾ ਲੈ ਕੇ ਹਮ ਕਿਛ ਨਾਹੀ, ਇੱਕ ਹੈ ਉਹੀ, ਆਗੇ ਪਾਛੇ ਏਕੋ ਸੋਈ, ਐਸੀ ਭਾਵਨਾ ਲੈ ਕੇ, ਤੇ ਜਿਸ ਦਿਨ ਇਹ ਭਾਵਨਾ ਲੈ ਕੇ ਤੁਰੇਗਾ, ਫਿਰ ਗੁਰ ਗੋਇਤ ਵੱਡ ਭਾਗੀ ਮਿਲਿਆ, ਨਾਨਕ ਦਾਸ ਸੰਗ ਪਾਥਰ ਤਰਿਆ, ਤਰ ਜਾਏਗਾ। ਤਰਨ ਵਾਲੇ ਹੋਣਾ ਹੈ ਤੇ ਫਿਰ ਮਾਲਕ ਦੇ ਅੱਗੇ ਇਸ ਭਾਵਨਾ ਨਾਲ ਚੁੱਕਿਆ ਕਰੀਏ।
1: ਦੁੱਖ ਸੁੱਖ ਮੇਰਾ
0: ਇਸ ਭਾਵਨਾ ਨਾਲ ਚੁੱਕਿਆ ਕਰੀਏ।

ਤਾਰੇ ਤਾਂ ਗੁਣ ਕੀ ਦੱਸੇ ਜਾ ਸਕਣੇ ਨੇ, ਬਲਕਿ ਇਥੋਂ ਤੱਕ ਤਾਰੇ ਗਣੇ ਜਾਤ ਹੈ ਨਾ ਤਾਰੇ ਗਣੇ ਜਾਤ ਹੈ। ਆਕਾਸ਼ ਦੇ ਤਾਰੇ ਤਾਂ ਗਿਣ ਲਈਏ, ਜਿਨ੍ਹਾਂ ਨੂੰ ਤੂੰ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤੇਰੇ ਗੁਣਾਂ ਦਾ ਵਰਣਨ ਕੌਣ ਕਰੇ, ਕਿਉਂਕਿ ਤੂੰ ਕੋਈ ਸਧਾਰਨ ਤਾਂ ਨਹੀਂ ਨਾ ਮੇਰੇ ਸਾਹਿਬ ਜੀ। ਤੂੰ ਕੋਈ ਜਿਵੇਂ ਸਧਾਰਨ ਲੋਕ ਜੰਮਦੇ ਨੇ, ਜਿਉਂਦੇ ਨੇ, ਮਰਦੇ ਨੇ, ਤੇਰੀ ਕਹਾਣੀ ਵੱਖਰੀ ਹੈ। ਤੇਰੀ ਕਹਾਣੀ ਉਹ ਆਮ ਸਧਾਰਨ ਕਹਾਣੀ ਨਹੀਂ ਹੈ ਸਾਹਿਬ ਜੀ। ਆਪ ਤਾਂ ਉਹ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਆਪ ਨਾਰਾਇਣ ਕਲਾ ਆਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਜਗਤ ਮੰਡਲ ਵਿਚ ਆਪ ਜੀ ਉਹੋ ਹੀ ਤਾਂ ਆਏ ਹੋ ਜੋ ਜਿਸ ਦੇ ਇਕ ਰੋਮ ਵਿਚ ਕਰੋੜਾਂ ਬ੍ਰਹਿਮੰਡ ਵਸਦੇ ਨੇ। ਇਹ ਗੱਲ ਵੱਖਰੀ ਏ, ਆਪ ਨੇ ਉਹ ਹੁੰਦਿਆਂ ਹੋਇਆਂ ਵੀ ਮਨੁੱਖ ਸਰੂਪ ਧਾਰਨ ਕਰਕੇ ਇਸ ਪ੍ਰਿਥਵੀ ਦਾ, ਇਸ ਧਰਤੀ ਦਾ ਭਾਰ ਹੌਲਾ ਕਰਨ ਵਾਸਤੇ, ਇਸ ਧਰਤੀ ਦੇ ਉੱਤੇ ਪਏ ਹੋਏ ਪਾਪਾਂ ਦੇ ਬੋਝ ਨੂੰ ਹਲਕਾ ਕਰਨ ਵਾਸਤੇ ਸੰਸਾਰ ਨੂੰ ਮਨੁੱਖ ਰੂਪ ਚ ਦਰਸ਼ਨ ਦਿੱਤੇ। ਆਪ ਉਹੀ ਹੋ ਜਾਂ ਕੇ ਓਂਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ, ਜੋ ਆਪ ਦਾ ਓਂਕਾਰ ਸਰੂਪ ਹੋ ਪਰ ਆਪ ਦੇ ਹੀ ਨਾਨਾ ਪ੍ਰਕਾਰ ਦੇ ਆਕਾਰ ਸੰਸਾਰ ਵਿਚ ਪਸਰ ਰਹੇ ਨੇ, ਸ੍ਰਿਸ਼ਟੀ ਚ ਪਸਰ ਰਹੇ ਨੇ। ਆਪ ਜੀ ਨੇ ਹੀ ਆਪਣੇ ਪਾਵਨ ਮੁਖਾਰ ਬਿੰਦ ਤੋਂ ਆਪਣੇ ਸਰੋਤਿਆਂ, ਆਪਣੇ ਸਿੱਖਾਂ ਨੂੰ, ਜਿਨ੍ਹਾਂ ਨੇ ਤੁਹਾਨੂੰ ਸਮਝਿਆ ਹੈ, ਜਿਨ੍ਹਾਂ ਨੇ ਤੁਹਾਨੂੰ ਜਾਣਿਆ ਹੈ, ਸ੍ਰੀ ਮੁਖ ਸ਼ਬਦ ਗੁਰਸਿੱਖਣ ਸੁਣਾਏ ਹੈ, ਤੁਹਾਡੇ ਪਾਵਨ ਮੁਖਾਰ ਬਿੰਦ ਤੋਂ ਉਹਨਾਂ ਨੂੰ ਨਿਰੰਕਾਰ ਨਾਲ ਜੋੜਨ ਵਾਲੇ ਸ਼ਬਦ ਪ੍ਰਾਪਤ ਹੋਏ। ਸੰਸਾਰ ਜਿਸ ਈਸ਼ਵਰ ਦੀ ਪੂਜਾ ਕਰਦਾ ਹੈ, ਯੱਗ ਕਰਦਾ ਹੈ, ਜਗ ਭੋਗ ਨਈ ਵੇਦ ਜਗਤ ਭਗਤ ਜਾਹੇ, ਜਿਸ ਦੀ ਭਗਤੀ ਚ ਸੰਸਾਰ ਦੇ ਲੋਕ ਸਿੱਧੇ ਅਸਿੱਧੇ ਤੌਰ ਤੇ ਲੱਗੇ ਨੇ, ਯੱਗ ਕਰਦੇ ਨੇ, ਭੋਗ ਲਵਾਉਂਦੇ ਨੇ, ਪੂਜਾ ਕਰਦੇ ਨੇ, ਉਸੇ ਨੇ ਤੁਹਾਡਾ ਰੂਪ ਧਾਰਨ ਕਰਕੇ ਆਪ ਜੀ ਉਹ ਹੁੰਦਿਆਂ ਹੋਇਆਂ ਮਨੁੱਖ ਰੂਪ ਵਿਚ ਆ ਕਰਕੇ, ਸਰੀਰ ਰੂਪ ਵਿਚ ਆ ਕਰਕੇ ਅਸਨ ਬਸਨ ਗੁਰਸਿੱਖਣ ਲਡਾਏ ਹੈ, ਆਪਣਿਆਂ ਪਿਆਰ ਵਾਲਿਆਂ ਨੂੰ ਭਰ ਦਿੱਤਾ ਏ, ਭਰਪੂਰ ਕਰ ਦਿੱਤਾ ਏ, ਭੋਜਨ ਨਾਲ, ਵਸਤਰਾਂ ਨਾਲ, ਸੰਸਾਰ ਦੇ ਪਦਾਰਥਾਂ ਨਾਲ। ਨਿਗਮ ਸ਼ੇਖਾ ਦੇ ਕਥਿਤ ਨੇਤ ਨੇਤ ਕਰ, ਜਿਸ ਨੂੰ ਵੇਦ ਗਾਉਂਦੇ ਨੇ, ਜਿਸ ਨੂੰ ਸ਼ੇਸ਼ ਨਾਗ ਗਾਉਂਦਾ ਹੈ, ਤਰ੍ਹਾਂ ਤਰ੍ਹਾਂ ਨਾਲ ਨਿਤ ਨਿਤ ਜਿਸ ਦਾ ਜਸ ਗਾਉਂਦੇ ਨੇ। ਗੁਰਸਿੱਖਾਂ ਨੇ ਵੇਖਿਆ ਆਪ ਉਹੀ ਹੋ, ਪੂਰਨ ਬ੍ਰਹਮ ਗੁਰਸਿੱਖਣ ਲਖਾਏ ਹੈ, ਉਹੀ ਪੂਰਨ ਪਾਰ ਬ੍ਰਹਮ ਆਪ ਜੀ ਹੀ ਹੋ। ਜਿੱਥੇ ਜਿੱਥੇ ਆਪ ਜੀ ਨੇ ਦਰਸ਼ਨ ਬਖਸ਼ਿਸ਼ ਕੀਤੇ ਨੇ, ਜਿਨ੍ਹਾਂ ਜਿਨ੍ਹਾਂ ਨੇ ਸਾਹਿਬ ਦੇ ਦਰਸ਼ਨ ਕੀਤੇ ਨੇ, ਪਹਿਲਾਂ ਭਾਵੇਂ ਮਨੁੱਖ ਰੂਪ ਕਰਕੇ ਜਾਣੇ, ਕਿਉਂਕਿ ਵੇਖਣ ਨੂੰ ਆਪ ਸਧਾਰਨ ਮਨੁੱਖ ਜਾਪਦੇ ਨੇ, ਪਰ ਜਦੋਂ ਆਪ ਬਚਨ ਕਰਦੇ ਨੇ, ਤੁਰਕੀ ਬਾਣੀ ਆਪ ਦੇ ਪਾਵਨ ਮੁਖਾਰਬਿੰਦ ਤੋਂ ਉਚਾਰੀ ਜਾਂਦੀ, ਉਦੋਂ ਪਤਾ ਲੱਗਦਾ ਨਹੀਂ ਇਹ ਸਧਾਰਨ ਨਹੀਂ ਅਸਾਧਾਰਨ ਹਨ, ਬਹੁਤ ਉੱਚੇ ਹਨ। ਵਾਹ ਵਾਹ ਬਾਣੀ ਨਿਰੰਕਾਰ ਜਿਸ ਮੁੱਖ ਤੋਂ ਬੋਲਦੀ ਹੈ, ਉਸ ਵੇਲੇ ਆਪ ਸਧਾਰਨ ਨਹੀਂ ਰਹਿ ਜਾਂਦੇ, ਤੇ ਫਿਰ ਜਿਸ ਵੇਲੇ ਬਾਣੀ ਦੁਆਰਾ ਕਿਸੇ ਗੁਰਸਿੱਖ ਦੇ, ਕਿਸੇ ਭਗਤ ਦੇ, ਕਿਸੇ ਪ੍ਰੇਮੀ ਦੇ ਹਿਰਦੇ ਚ ਆਪ ਵਸ ਜਾਂਦੇ ਹੋ, ਉਦੋਂ ਜਿਹੜੀ ਆਨੰਦਮਈ ਦਸ਼ਾ ਹੁੰਦੀ ਉਹ ਮਹਾਰਾਜ ਨੇ ਵਰਣਨ ਕੀਤੀ ਅੱਗੇ ਚੱਲ ਕੇ। ਸਗਲ ਇੱਛ ਮੇਰੀ ਪੁੰਨੀਆਂ, ਮਿਲਿਆ ਨਿਰੰਜਨ ਰਾਏ ਜੀ, ਉਹ ਵਾਹਿਗੁਰੂ ਮਿਲ ਗਿਆ ਮੈਨੂੰ, ਗੁਰੂ ਨਾਨਕ ਦੇ ਰੂਪ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ, ਗੁਰੂ ਨਾਨਕ ਦੇ ਰਾਹੀਂ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ, ਉਹਨਾਂ ਦੇ ਮਨ ਦੀ ਦਸ਼ਾ ਸਾਹਿਬ ਵਰਣਨ ਕਰਦੇ। ਸਗਲ ਇੱਛ ਮੇਰੀ ਪੁੰਨੀਆਂ, ਮਿਲਿਆ ਨਿਰੰਜਨ ਰਾਏ ਜੀ, ਉਹ ਵਾਹਿਗੁਰੂ ਮਿਲ ਗਿਆ, ਨਿਰੰਜਨ ਰਾਜਾ ਮਿਲ ਗਿਆ। ਅਨੰਦ ਭਇਆ ਵੱਡ ਭਾਗੀਓ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਮੇਰੇ ਹਿਰਦੇ ਘਰ ਚ ਵਾਹਿਗੁਰੂ ਜੀ ਆਪ ਪਹੁੰਚ ਗਏ, ਆਪ ਆ ਕੇ ਵਸ ਗਏ ਨੇ। ਗ੍ਰਹਿ ਲਾਲ ਆਏ ਪੁਰਬ ਕਮਾਏ, ਪਤਾ ਨੀ ਮੇਰੀ ਕਿਹੜੇ ਜਨਮ ਦੀ ਕੋਈ ਕਾਲ ਸਫਲੀ ਹੋਈ, ਜਿਹੜਾ ਮੇਰੇ ਹਿਰਦੇ ਘਰ ਚ ਵਾਹਿਗੁਰੂ ਆਏ ਨੇ, ਸਤਿਗੁਰੂ ਆਏ ਨੇ, ਧੰਨ ਗੁਰੂ ਨਾਨਕ ਮੇਰੇ ਹਿਰਦੇ ਚ ਵਸੇ ਨੇ, ਤਾਂ ਕੀ ਉਪਮਾ ਕਿਆ ਗਣਾ, ਮੈਂ ਉਹਦੀ ਕੀ ਮਿਸਾਲ ਦੇਵਾਂ। ਬੇਅੰਤ ਪੂਰਨ ਸੁਖ ਸਹਿਜ ਦਾਤਾ, ਜਿਹਦਾ ਅੰਤ ਨਹੀਂ ਪਾਇਆ ਜਾਂਦਾ, ਜੋ ਮੁਕੰਮਲ ਹੈ, ਸੁਖ ਦੇਣ ਵਾਲਾ ਹੈ, ਸਹਿਜ ਬਖਸ਼ਿਸ਼ ਕਰਨ ਵਾਲਾ ਹੈ। ਕਵਨ ਰਸਨਾ ਗੁਣ ਭਣਾ, ਕਿਹੜੀ ਜੀਭਾ ਨਾਲ ਉਹਦਾ ਮੈਂ ਜਸ ਵਰਣਨ ਕਰਾਂ। ਆਪੇ ਮਿਲਾਏ ਕਹੇ ਕੰਠ ਲਾਏ, ਇਹ ਵੀ ਉਹਦੀ ਬਖਸ਼ਿਸ਼ ਹੈ, ਜਿਸ ਤੇ ਉਹਦੀ ਰਹਿਮਤ ਹੋਈ ਉਸ ਨੂੰ ਆਪ ਘਰ ਜਾ ਕੇ ਆਪਣੇ ਨਾਲ ਜੋੜ ਲਿਆ, ਪ੍ਰਭੂ ਨਾਲ ਜੋੜ ਲਿਆ। ਇਸ ਬਿਨਾਂ ਨਹੀਂ ਜਾਏ ਜੀ ਉਹ, ਜੇ ਕੋਈ ਸਮਝੇ
ਉਹਦੇ ਤੋਂ ਬਿਨਾਂ ਕੋਈ ਹੋਰ ਸਹਿਜ ਦਾ ਟਿਕਾਣਾ ਹੈ, ਆਨੰਦ ਦਾ ਚੈਨ ਦਾ ਟਿਕਾਣਾ ਹੈ ਕੋਈ ਨਾ। ਬਲ ਜਾਏ ਨਾਨਕ ਸਦਾ ਕਰਤੇ, ਸਾਹਿਬ ਕਹਿੰਦੇ ਨੇ ਉਸ ਕਰਤਾ ਪੁਰਖ ਤੋਂ ਮੈਂ ਬਲਿਹਾਰ ਜਾਵਾਂ ਜਿਹੜਾ ਸਭ ਮੈਂ ਰਹਿਆ ਸਮਾਏ ਜੀ, ਸਾਰਿਆਂ ਚ ਜੋ ਰਮਿਆ ਹੋਇਆ। ਜਿਸ ਵੇਲੇ ਉਹ ਹਿਰਦੇ ਚ ਵਸ ਜਾਂਦਾ ਹੈ ਸੱਚ ਜਾਣਨਾ, ਜਿਸ ਵੇਲੇ ਗੁਰੂ ਨਾਨਕ ਹਿਰਦੇ ਚ ਵਸਦਾ ਹੈ, ਬੜੀ ਕਰਾਮਾਤ ਹੁੰਦੀ ਹੈ, ਬੜੀ ਅਜੀਬ ਗੱਲ ਵਾਪਰਦੀ। ਮਨੁੱਖ ਕੁਝ ਦਾ ਕੁਝ ਹੋ ਜਾਂਦਾ, ਮਨੁੱਖ ਦੇ ਜੀਵਨ ਚ ਬੜੀ ਵੱਡੀ ਕ੍ਰਾਂਤੀ ਆ ਜਾਂਦੀ, ਬਹੁਤ ਵੱਡਾ ਇਨਕਲਾਬ, ਬੜੀ ਵੱਡੀ ਤਬਦੀਲੀ ਆ ਜਾਂਦੀ। ਉਹ ਜਿਹੜੀ ਆਨੰਦ ਦੀ ਦਸ਼ਾ ਮਹਾਰਾਜ ਦੱਸ ਰਹੇ ਨੇ ਬਿਲਕੁਲ ਵੈਸੀ ਹੀ ਵਾਪਰ ਜਾਂਦੀ। ਸਰੀਰ ਰੂਪ ਕਰਕੇ ਧੰਨ ਗੁਰੂ ਨਾਨਕ ਮਾਤਾ ਤ੍ਰਿਪਤਾ ਦੀ ਕੁੱਖ ਤੋਂ, ਸਤਿਕਾਰਯੋਗ ਮਹਿਤਾ ਕਲਿਆਣ ਰਾਜ ਦੇ ਘਰ ਚ ਜਨਮ ਲੈਂਦੇ ਨੇ। ਧੰਨ ਭਾਗ ਇਸ ਧਰਤੀ ਦੇ, ਧੰਨ ਭਾਗ ਉਸ ਪਰਿਵਾਰ ਦੇ, ਧੰਨ ਭਾਗ ਉਸ ਘਰ ਦੇ, ਉਸ ਨਗਰ ਦੇ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨੀ ਗੁਰੂ ਜਣਿਆ ਮਾਏ। ਸਾਰੇ ਧੰਨ, ਪਰ ਜਿਸ ਵੇਲੇ ਗੁਰੂ ਨਾਨਕ

ਵੇਖਿਆ ਹੈ, ਸਮਝਿਆ ਹੈ ਜਿਸ ਨੇ ਗੁਰੂ ਨਾਨਕ ਨੂੰ, ਜੰਮਣ ਮਰਨ ਤੋਂ ਰਹਿਤ ਹੋ ਗਿਆ। ਤੇ ਉਹ ਜਿਸ ਵੇਲੇ ਹਿਰਦੇ ਚ ਵਸਦੇ ਨੇ, ਮਨੁੱਖ ਦਾ ਆਪਣਾ ਨਵਾਂ ਜਨਮ ਹੁੰਦਾ। ਗੁਰੂ ਤੋਂ ਬਿਨਾਂ ਮਨੁੱਖ ਦੇ ਜੀਵਨ ਵਿਚ ਆਨੰਦ ਨਹੀਂ ਹੈ, ਸਹਿਜ ਨਹੀਂ ਹੈ, ਟਿਕਾਓ ਨਹੀਂ, ਰਸ ਨਹੀਂ ਹੈ, ਭਟਕਣਾ ਤਾਂ ਹੈ, ਬੇਸਵਾਦੀ ਤਾਂ ਹੈ, ਬੇਚੈਨੀ ਤਾਂ ਹੈ। ਤੇ ਜਿਸ ਦਿਨ ਗੁਰੂ ਨਾਨਕ ਹਿਰਦੇ ਚ ਵਸਦਾ ਹੈ, ਮਨੁੱਖ ਬਦਲਦਾ ਹੈ। ਉਹ ਭਾਵੇਂ 500 ਪਹਿਲਾਂ 500 ਸਾਲ ਪੁਰਾਣੀ ਗੱਲ ਹੋਵੇ ਤੇ ਭਾਵੇਂ ਅੱਜ ਦੀ ਗੱਲ ਹੋਵੇ, ਉਦੋਂ ਗੁਰੂ ਨਾਨਕ ਸਰੀਰ ਰੂਪ ਥਾਂ ਪਰ ਥਾਂ ਫਿਰ ਕੇ ਕਿਤੇ ਠੱਗਾਂ ਨੂੰ ਸੱਜਣ ਬਣਾਉਂਦੇ ਫਿਰਦੇ ਨੇ, ਕਿਤੇ ਚੋਰਾਂ ਨੂੰ ਸਾਧ ਬਣਾਉਂਦੇ ਫਿਰਦੇ ਨੇ, ਕਿਤੇ ਕੱਟੜਵਾਦ ਦੇ ਦਾਇਰਿਆਂ ਚ ਘਿਰੇ ਹੋਏ ਮਜ਼ਹਬੀ ਜਨੂਨੀਆਂ ਨੂੰ ਪਿਆਰ ਦੀ ਰੰਗਣ ਚ ਰੰਗਦੇ ਫਿਰਦੇ ਨੇ, ਕਿਤੇ ਹੰਕਾਰ ਨਾਲ ਭਰੇ ਹੋਏ ਪਹਾੜੀਆਂ ਤੇ ਅੜ ਕੇ ਬੈਠੇ ਬੰਦਿਆਂ ਨੂੰ ਨੀਵੇਂ ਲਾ ਕੇ, ਥੱਲੇ ਲਾ ਕੇ, ਧਰਤੀ ਤੇ ਲਿਆ ਕੇ ਲੋਕਾਂ ਦੀ ਸੇਵਾ ਚ ਲਾਉਂਦੇ, ਕਿਤੇ ਰਿਧੀਆਂ ਸਿੱਧੀਆਂ ਦੇ ਘੇਰਿਆਂ ਚ ਘਿਰੇ ਬੈਠੇ ਉਹਨਾਂ ਚੱਕਰਾਂ ਚ ਪਏ ਹੋਏ ਸਿੱਧਾਂ ਤੇ ਜੋਗੀਆਂ ਨੂੰ ਤਾੜਨਾ ਕਰਦੇ ਨੇ, ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਕੌਣ ਖਿਆਲ ਕਰੇ ਧਰਤੀ ਦੇ ਵਾਸੀਆਂ ਦਾ, ਤੁਸੀਂ ਰਿਧੀਆਂ ਸਿੱਧੀਆਂ ਦੇ ਚੱਕਰ ਚ ਉੱਚੇ ਪਰਬਤਾਂ ਤੇ ਚੜ ਕੇ ਬਹਿ ਗਏ, ਚਲੋ ਧਰਤੀ ਤੇ, ਚਲੋ ਜਗਤ ਵਿਚ ਸੰਸਾਰ ਦੇ ਲੋਕਾਂ ਨਾਲ ਪਿਆਰ ਦੀ ਸਾਂਝ ਪਾਓ, ਲੋਕਾਂ ਨੂੰ ਜੀਵਨ ਦੀ ਜਾਚ ਦੱਸੋ, ਆਪ ਬੰਦਿਆਂ ਵਾਂਗੂ ਜੀਵੋ, ਬੰਦਿਆਂ ਨੂੰ ਨੇਕ ਇਨਸਾਨਾਂ ਵਾਂਗੂ ਜੀਵਨ ਦੀ ਜਾਚ ਦੱਸੋ। ਉਹ ਸਰੀਰ ਰੂਪ ਦੀ ਕਹਾਣੀ ਹੈ, ਸਰੀਰ ਰੂਪ ਕਰਕੇ ਥਾਂ ਥਾਂ ਤੇ

ਕਿੱਥੇ ਕਿੱਥੇ ਫਿਰ ਕੇ ਧੰਨ ਗੁਰੂ ਨਾਨਕ ਨੇ ਸੰਸਾਰ ਨੂੰ ਨਵੇਂ ਰਾਹ ਦੇ ਉੱਤੇ ਗੁਰਮਤ ਦੇ ਰਾਹ ਦੇ ਉੱਤੇ ਆਪਣੇ ਗੁਰਮਤ ਗਾਡੀ ਰਾਹ ਦੇ ਉੱਤੇ ਚੱਲਣ ਦੀ ਜਾਚ ਨਹੀਂ ਵੱਖੀ ਕਿੱਥੇ ਕਿੱਥੇ ਨਹੀਂ ਫਿਰੇ ਗੜ ਬਗਦਾਦ ਨਿਵਾਏ ਕੇ ਮੱਕਾ ਮਦੀਨਾ ਸਭ ਨਿਵਾਇਆ ਪਤਾ ਨੀ ਕਿੱਥੇ ਕਿੱਥੇ ਜਾ ਜਾ ਕੇ ਕਈ ਜੰਗਲ ਗਾ ਕੇ ਸਮੁੰਦਰਾਂ ਨੂੰ ਪਾਰ ਕਰਕੇ ਰੇਗਿਸਤਾਨਾਂ ਦੀ ਰੇਤ ਨੂੰ ਪਾਰ ਕਰਕੇ ਹਿਮਾਲਿਆ ਦੀਆਂ ਚੋਟੀਆਂ ਨੂੰ ਪਾਰ ਕਰਕੇ ਕਿਤੇ ਤਿੱਬਤ ਤੇ ਚੀਨ ਦੀਆਂ ਵਾਦੀਆਂ ਵਿਚ ਕਿੱਥੇ ਕਿੱਥੇ ਫਿਰ ਕੇ ਕਿਤੇ ਆਸਾਮ ਤੇ ਨਾਗਾਲੈਂਡ ਦੇ ਭਿਆਨਕ ਜੰਗਲਾਂ ਵਿਚ ਕਿਤਨਿਆਂ ਟਾਪੂਆਂ ਤੇ ਫਿਰ ਫਿਰ ਕੇ ਪੂਰੇ ਭਾਰਤ ਵਰਸ਼ ਤੇ ਨਹੀਂ ਧਰਤੀ ਦੇ ਕਿਤਨੇ ਹੀ ਦੇਸ਼ਾਂ ਤੇ ਸਾਹਿਬਾਂ ਦੇ ਪਾਵਨ ਚਰਨਾਂ ਕਮਲਾਂ ਦੇ ਸੋਹਣੇ ਸੋਹਣੇ ਚਿੰਨ ਅੱਜ ਵੀ ਪ੍ਰਾਪਤ ਨੇ ਕਿੱਥੇ ਕਿੱਥੇ ਜਾ ਕੇ ਸਾਹਿਬਾਂ ਨੇ ਸਰੀਰ ਰੂਪ ਵਿਚ ਲੋਕਾਂ ਨੂੰ ਜੀਵਨ ਦਾ ਮਾਰਗ ਦਰਸਾਇਆ ਪਿਆਰ ਦਾ ਸੁਨੇਹਾ ਬਖਸ਼ਿਸ਼ ਕੀਤਾ ਤੇ ਉਹਨਾਂ ਦਾ ਪਿਆਰ ਦਾ ਸੁਨੇਹਾ ਸ਼ਬਦ ਸਰੂਪ ਵਿਚ ਅੱਜ ਵੀ ਸਾਡੇ ਪਾਸ ਹੈ ਜਿਹੜਾ ਸ਼ਬਦ ਨਾਲ ਜੁੜ ਕੇ ਗੁਰੂ ਨਾਨਕ ਨਾਲ ਜੁੜਦਾ ਹੈ ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਜਨਮ ਹੁੰਦਾ ਹੈ ਸੱਚੀ ਗੱਲ ਤਾਂ ਇਹ ਹੈ ਕਿ ਉਸ ਦੇ ਵਾਸਤੇ ਅਸਲੀ ਗੁਰੂ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਪਰ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਤੇ ਵੇਖਿਆ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਮਝਿਆ ਉਹਨਾਂ ਦੇ ਹਿਰਦੇ ਚੋਂ ਅਗਿਆਨ ਦੀ ਧੁੰਦ ਮਿੱਟੀ ਮਿੱਟੇਗੀ ਜ਼ਰੂਰ ਭਾਈ ਸਾਹਿਬ ਭਾਈ ਗੁਰਦਾਸ ਜੀ ਇਸੇ ਪੌੜੀ ਚ ਇੱਕ ਸੋਹਣੀ ਤੁੱਕ ਕਹਿੰਦੇ ਕਹਿੰਦੇ ਨੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰਵਾ ਕਹਿੰਦੇ ਨੇ ਜਿਸਲੇ ਸ਼ੇਰ ਗੱਜਦਾ ਹੈ ਨਾ ਤੇ ਮਿਰਗਾਵਲੀ ਨੂੰ ਚੌਪਾਇਆਂ ਨੂੰ ਭਾਜਣਾ ਪੈ ਜਾਂਦੀਆਂ ਸ਼ੇਰ ਦੀ ਗਰਜਨਾ ਸੁਣ ਕੇ ਵੇਖਿਆ ਨਹੀਂ ਹੁੰਦਾ ਅਜੇ ਅਜੇ ਸ਼ੇਰ ਸਾਹਮਣੇ ਨਹੀਂ ਆਇਆ ਸ਼ੇਰ ਗੱਜਦਾ ਹੀ ਹੈ ਤੇ ਹਿਰਨਾਂ ਦੀਆਂ ਡਾਰਾਂ ਨੂੰ ਹੋਰ ਛੋਟੇ ਮੋਟੇ ਜਾਨਵਰਾਂ ਨੂੰ ਗਿਦੜਾਂ ਬਾਘਾਂ ਨੂੰ ਭਾਜਣਾ ਪੈ ਜਾਂਦੀਆਂ ਸ਼ੇਰ ਦੀ ਗਰਜ ਸੁਣ ਕੇ ਗੁਰੂ ਨਾਨਕ ਦੀ ਗਰਜ ਸੁਣ ਕੇ ਪਾਪਾਂ ਤੇ ਪਾਪੀਆਂ ਨੂੰ ਭਾਜਣਾ ਪੈ ਜਾਂਦੀ ਗੁਰੂ ਨਾਨਕ ਦੇ ਸ਼ਬਦ ਦੀ ਗਰਜ ਨੂੰ ਸੁਣ ਕੇ ਵਿਕਾਰਾਂ ਨੂੰ ਭਾਜਣਾ ਪੈ ਜਾਂਦੀਆਂ ਨੇ ਵਿਕਾਰੀਆਂ ਨੂੰ ਭਾਜਣਾ ਪੈ ਜਾਂਦੀਆਂ ਟਿਕ ਨਹੀਂ ਸਕਦੇ ਗੁਰੂ ਨਾਨਕ ਦੇ ਗਿਆਨ ਨੂੰ ਪ੍ਰਾਪਤ ਕਰਕੇ ਅਗਿਆਨ ਨੂੰ ਭਾਜਣਾ ਪੈ ਜਾਂਦੀਆਂ ਜਿਸ ਦੇ ਹਿਰਦੇ ਚ ਗੁਰੂ ਨਾਨਕ ਗੱਜਦਾ ਹੈ ਜੋ ਗੁਰੂ ਨਾਨਕ ਦੇ ਬਚਨਾਂ ਨੂੰ ਹਿਰਦੇ ਚ ਥਾਂ ਦਿੰਦਾ ਹੈ ਉਹਦੇ ਜੀਵਨ ਵਿਚੋਂ ਵਿਕਾਰ ਬੁਰਾਈਆਂ ਪਾਪ ਆਪਣੇ ਆਪ ਨੱਠਦੇ ਚਲੇ ਜਾਂਦੇ ਮਨੁੱਖ ਸ਼ੁੱਧ ਹੋ ਜਾਂਦਾ ਪਵਿੱਤਰ ਹੋ ਜਾਂਦਾ ਸਮਝਣਾ ਉਹਦੇ ਘਰ ਵਿਚ ਹਿਰਦੇ ਘਰ ਚ ਗੁਰੂ ਨਾਨਕ ਆ ਬੈਠਾ ਹੈ ਉਹਦੇ ਘਰ ਚ ਆਨੰਦ ਆ ਬੈਠਾ ਹੈ ਉਹਦੇ ਘਰ ਚ ਸਹਿਜ ਆ ਵਸਿਆ ਨਿਰੰਕਾਰ ਹੀ ਆ ਵਸਿਆ ਹੈ ਰੋਮ ਰੋਮ ਕੋਟ ਬ੍ਰਹਿਮੰਡ ਕੋ ਜਿਵ ਨਿਵਾਸ ਚਾਸ ਉਹ ਵਾਹਿਗੁਰੂ ਆਪ ਹੀ ਹਿਰਦੇ ਚ ਆ ਵਸਿਆ ਉਸ ਮਨੁੱਖ ਦੇ ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਸ਼ਬਦ ਵਸ ਗਿਆ ਜਿਸ ਦਿਨ ਸਰੀਰ ਰੂਪ ਕਰਕੇ ਦਰਸ਼ਨ ਬਖਸ਼ੇ ਸਨ ਦਾਈ ਨੇ ਦਰਸ਼ਨ ਕੀਤੇ ਚੱਕਰਿਤ ਰਹਿ ਗਈ ਕਹਿਣ ਲੱਗੀ ਮੇਰੇ ਹੱਥਾਂ ਵਿਚ ਬੜੇ ਬਾਲ ਜੰਮੇ ਪਰ ਇਹ ਕੈਸਾ ਅਲੌਕਿਕ ਬਾਲ ਹੈ ਜਿਹੜਾ ਜੰਮਦੇ ਆ ਬਾਕੀ ਤਾਂ

ਨੇ ਮੁਸਕਰਾਉਂਦਾ ਤੇ ਹੱਸਦਾ ਜਨਮੇ। ਉਹਨੂੰ ਪਤਾ ਨਹੀਂ ਨਾ ਕੌਣ ਜਨਮੇ। ਪੰਡਿਤ ਹਰਦਿਆਲ ਆਏ, ਮਹਿਤਾ ਕਲਿਆਣ ਰਾਏ ਨੂੰ ਵਧਾਈ ਦਿੱਤੀ, ਆਪਣਾ ਹਿਸਾਬ ਲਾਇਆ ਜੋਤਿਸ਼ ਦਾ। ਉਹ ਗ੍ਰਹਿ ਨਛੱਤਰਾਂ ਦੀ ਚਾਲ ਵੇਖ ਕੇ ਆਪਣੇ ਉਸ ਜੋਤਿਸ਼ ਵਿਦਿਆ ਦੇ ਹਿਸਾਬ ਨਾਲ ਉਸਨੇ ਵੇਖਿਆ, ਜਾਣੇ ਦਰਸ਼ਨ ਕੀਤੇ ਨੇ ਬਾਲ ਸਰੂਪ ਦੇ, ਤੇ ਬਾਹਰ ਮਹਿਤਾ ਜੀ ਨੂੰ ਆ ਕੇ ਵਧਾਈ ਦਿੰਦਾ, ਮਹਿਤਾ ਇਸ ਬਾਲ ਦੀ ਤੇਰੇ ਘਰ ਚ ਜਨਮੇ ਇਸ ਪੁੱਤਰ ਦੀ ਜਿਹਦੀ ਤੈਨੂੰ ਬੜੀ ਸਿੱਖ ਸੀ, ਇਸ ਬਾਲ ਦੀ ਤੈਨੂੰ ਬਹੁਤ ਬਹੁਤ ਵਧਾਈ ਹੋਵੇ। ਤੇ ਕਹਿੰਦਿਆਂ ਕਹਿੰਦਿਆਂ ਉਹਦੇ ਨੇਤਰਾਂ ਚ ਜਾਲ ਆ ਗਿਆ। ਮਹਿਤਾ ਕਲਿਆਣ ਰਾਏ ਦਾ ਮੂੰਹ ਹੋਰ ਤਰ੍ਹਾਂ ਦਾ ਹੋ ਗਿਆ, ਚਿਹਰਾ ਹੋਰ ਤਰ੍ਹਾਂ ਦਾ ਹੋ ਗਿਆ। ਮੇਰੇ ਬਾਲ ਦੀ ਵਧਾਈ ਦੇ ਰਿਹਾ ਤੇ ਨੇਤਰਾਂ ਚ ਪਾਣੀ ਕਿਉਂ ਆ ਗਿਆ? ਇਸ ਨੂੰ ਬਦਸ਼ਗਨੀ ਸਮਝਿਆ। ਕਹਿੰਦੇ ਨੇ ਪ੍ਰੋਤ ਜੀ ਇਹ ਕੀ ਕਰਦੇ ਹੋ, ਵਧਾਈ ਵੀ ਦਿੰਦੇ ਹੋ ਤੇ ਨੇਤਰ ਵੀ ਸੱਜਲ ਹੋ ਗਏ। ਤੇ ਪੰਡਿਤ ਜੀ ਕਹਿੰਦੇ ਨੇ ਮਹਿਤਾ ਜੀ ਹੋਰ ਕਿਸੇ ਗੱਲ ਦਾ ਵੈਰਾਗ ਨਹੀਂ, ਵੈਰਾਗ ਇਸ ਗੱਲ ਦਾ ਹੈ, ਇਸ ਬਾਲਕ ਨੇ ਜਿਸਨੇ ਤੇਰੇ ਘਰ ਚ ਜਨਮ ਲਿਆ ਹੈ, ਇਸ ਮਹਾਂਪੁਰਸ਼ ਨੇ ਪਤਾ ਨਹੀਂ ਸੰਸਾਰ ਤੇ ਕੀ ਕੁਝ ਪ੍ਰਚਾਰਨਾ ਹੈ, ਕੀ ਕੁਝ ਵਿਖਾਉਣਾ, ਕੀ ਕੁਝ ਸੁਣਾਉਣਾ ਹੈ। ਬੜਾ ਅਲੌਕਿਕ ਪੁਰਖ ਆਇਆ, ਪਤਾ ਨਹੀਂ ਕੀ ਕੁਝ ਵਖੇ ਵੇਖੇਗਾ। ਮੇਰੀ ਉਮਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਉਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਦੇਖ ਸਕਾਂਗਾ। ਵੈਰਾਗ ਮੈਨੂੰ ਇਸ ਗੱਲ ਦਾ ਆ ਗਿਆ ਕਿ ਜਿਸ ਮਹਾਂਪੁਰਸ਼ ਦੇ ਜਨਮ ਤੇ ਅੱਜ ਮੈਨੂੰ ਤੂੰ ਬੁਲਾ ਭੇਜਿਆ ਕਿ ਇਹਦੀ ਮੈਂ ਪੱਤਰੀ ਵਾਚਾ, ਇਹਦੀ ਮੈਂ ਜਨਮ ਪੱਤਰੀ ਲਿਖਾਂ, ਇਹਦੇ ਮੈਂ ਨਛੱਤਰ ਵੇਖਾਂ, ਉਹ ਮੈਂ ਤੇਰੇ ਹੁਕਮ ਵਿਚ ਕਰ ਦਿੱਤਾ। ਲੇਕਿਨ ਮੇਰੇ ਭਾਗਾਂ ਚ ਇਹ ਨਹੀਂ ਕਿ ਜੋ ਕੁਝ ਇਹ ਸੰਸਾਰ ਦੇ ਉੱਤੇ ਪਸਾਰੇਗਾ ਉਹ ਵੇਖ ਸਕਾਂ। ਮੇਰੀ ਉਮਰ ਆਗਿਆ ਨਹੀਂ ਦੇਵੇਗੀ ਕਿ ਮੈਂ ਉਸ ਸਮੇਂ ਤੱਕ ਵੇਖ ਸਕਾਂ ਕਿ ਸੰਸਾਰ ਨੂੰ ਕਿਹੜੇ ਕਿਹੜੇ ਪਿਆਰੇ ਪਿਆਰੇ ਸੁਨੇਹ ਦਿੰਦਾ ਹੈ, ਕੈਸੇ ਕੌਤਕ ਵਿਖਾਉਂਦਾ ਹੈ, ਕੀ ਕੁਝ ਵਰਤਾਉਂਦਾ ਹੈ, ਉਹ ਮੈਂ ਨਾ ਵੇਖ ਸਕਾਂਗਾ। ਮੈਂ ਤਾਂ ਉਸ ਕਰਕੇ ਵੈਰਾਗ ਵਿਚ ਆ ਗਿਆ। ਜਨਮ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੇ ਸਮਝਿਆ ਕਿ ਪਤਾ ਨਹੀਂ ਕੀ ਕਰੇਗਾ। ਤੇ ਇਹ ਹੀ ਨਹੀਂ, ਛੋਟੇ ਛੋਟੇ ਹੁੰਦੇ ਆ ਕਿਤਨੇ ਹੀ ਕੌਤਕ ਵਰਤਾਏ, ਕਿਤੇ ਲੇਟਿਆ ਹੋਇਆ ਉੱਤੇ ਸਰਪ ਪੈ ਛਾਇਆ ਕਰਦੇ, ਕਿਤੇ ਮਾਲ ਡੰਗਰਾਂ ਨੇ ਜੇ ਖੇਤੀ ਚਰ ਲਈਏ ਤੇ ਉਹ ਖੇਤੀ ਮੁੜ ਕੇ ਹਰੀ ਪਈ ਹੁੰਦੀ, ਕਿਤੇ ਬਾਲਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਸਤਨਾਮ ਤੇ ਵਾਹਿਗੁਰੂ ਦਾ ਜਾਪ ਪੈ ਕਰਾਉਂਦੇ ਨੇ, ਏਕ ਓਂਕਾਰ ਪੈ ਦੜਾਉਂਦੇ ਨੇ, ਕਿਤੇ ਉਹ ਪਿਤਾ ਜੀ ਦੇ ਦਿੱਤੇ ਹੋਏ 20 ਰੁਪਏ ਸਾਧਾਂ ਨੂੰ ਖਵਾ ਕੇ ਸੱਚੇ ਸੌਦੇ ਪੈ ਕਰਦੇ ਨੇ, ਜਿਹਦੀਆਂ ਬਰਕਤਾਂ ਅੱਜ ਵੀ ਪੈਖਾਨੇ ਆ। ਅਸੀਂ ਗੁਰੂ ਨਾਨਕ ਦੇ ਉਸ ਮਹਾਦਾਨ ਨੂੰ, ਉਸ ਮਹਾਂਪੁੰਨ ਨੂੰ ਅੱਜ ਲੰਗਰ ਦਾ ਨਾਂ ਦਿੰਦੇ। ਪਤਾ ਨੀ ਉਸੇ ਦੀ ਬਰਕਤ ਸਦਕਾ ਹੀ ਅਸਨ ਬਸਨ ਗੁਰਸਿੱਖ ਲੜਾਏ ਹੈ। ਗੁਰੂ ਨਾਨਕ ਦਾ ਸਿੱਖ ਕਦੇ ਤੰਗ ਨਹੀਂ ਰਹਿੰਦਾ, ਭੁੱਖਾ ਨਹੀਂ ਰਹਿੰਦਾ। ਗੁਰੂ ਨਾਨਕ ਦੇ ਚਰਨਾਂ ਦੇ ਸਦਕਾ ਗੁਰੂ ਨਾਨਕ ਨੂੰ ਗੁਰੂ ਮੰਨ ਲੈਣ ਵਾਲਿਆਂ ਨੂੰ ਕਿਸੇ ਗੱਲ ਦਾ ਤੋਟਾ ਘਾਟਾ ਨਹੀਂ। ਸ਼ਬਦ ਸਰੂਪ ਜਿਸਲੇ ਹਿਰਦੇ ਚ ਵਸਦੇ ਨੇ, ਸਰੀਰ ਰੂਪ ਚ ਕਈਆਂ ਨੂੰ ਨਿਹਾਲ ਕੀਤਾ, ਛੋਟੇ ਹੁੰਦਿਆਂ ਤੋਂ ਲੈ ਕੇ ਬਿਰਧ ਅਵਸਥਾ ਤੱਕ ਕਿਤਨਿਆਂ ਦਾ ਪਾਰ ਉਤਾਰਾ ਕੀਤਾ, ਕਿਤਨਿਆਂ ਦਾ ਜੀਵਨ ਬਦਲਿਆ। ਮਰਦਾਨੇ ਨੇ ਬੇਨਤੀ ਚਾ ਕੀਤੀ, ਕਹਿਣ ਲੱਗਾ ਬਾਦਸ਼ਾਹ ਕਿਤੇ ਘਰ ਹੀ ਮਿਲਾ ਲਿਆ, ਉਦਾਸ ਹੋ ਗਏ। ਕਹਿਣ ਲੱਗੇ ਚੱਲ ਲੈ ਕੇ ਆ ਗਏ, ਪਰ ਰਾਏ ਭੋਏ ਦੀ ਤਲਵੰਡੀ ਦੇ ਅੰਦਰ ਪ੍ਰਵੇਸ਼ ਨਹੀਂ ਕੀਤਾ, ਬਾਹਰ ਬੈਠ ਗਏ, ਰੁੱਖਾਂ ਦੀ ਚੰਗੀ ਚ ਬੈਠ ਗਏ। ਮਰਦਾਨੇ ਆ ਜਾ ਤੂੰ ਮਿਲੇ ਆ, ਮੇਰੇ ਬਾਰੇ ਨਾ ਦੱਸੀ ਕਿਸੇ ਨੂੰ। ਸੱਤ ਵਚਨ ਕਹਿ ਕੇ ਮਰਦਾਨਾ ਨਗਰ ਵਿਚ ਆ ਗਿਆ, ਘਰ ਵਾਲਿਆਂ ਨੂੰ ਮਿਲੇ ਆ, ਆਂਢ ਗੁਆਂਢ ਨੂੰ ਮਿਲੇ ਆ, ਬਰਾਦਰੀ ਦੇ ਬੰਦਿਆਂ ਨੂੰ ਮਿਲਿਆ, ਸਾਰੇ ਹੀ ਬੜੇ ਰਾਜ਼ੀ। ਗੱਲ ਮਾਤਾ ਤ੍ਰਿਪਤਾ ਜੀ ਦੇ ਕੰਨਾਂ ਤੱਕ ਵੀ ਪਹੁੰਚੀ, ਕਹਾ ਭੇਜਿਆ ਮਰਦਾਨਿਆਂ ਮਿਲ ਕੇ ਜਾਏ, ਘਰਦਿਆਂ ਨੂੰ ਮਿਲ ਕੇ ਆ ਗਿਆ, ਆ ਕੇ ਮੱਥਾ ਟੇਕਿਆ। ਮਰਦਾਨਿਆਂ ਮੇਰਾ ਲਾਲ ਗੁਰੂ ਨਾਨਕ, ਤੇਰਾ ਗੁਰੂ ਨਾਨਕ ਮੇਰਾ ਨਾਨਕ ਕਿੱਥੇ ਹੀ, ਕੀ ਦੱਸੇ? ਉਥੇ ਹੁਕਮ ਸੀ ਦੱਸੀ ਨਾ ਕਿਸੇ ਨੂੰ, ਮੇਰਾ ਜ਼ਿਕਰ ਨਾ ਕਰੇ, ਚੁੱਪ ਕਰਕੇ ਬਹਿ ਰਿਹਾ। ਥੋੜੀ ਦੇਰ ਬਾਅਦ ਕਹਿੰਦਾ ਮਾਤਾ ਮੈਂ ਚੱਲਾਂ। ਮਾਤਾ ਜੀ ਕਹਿੰਦੇ ਨੇ ਚੱਲ ਕਿੱਥੇ ਜਾਏਗਾ, ਘਰਦਿਆਂ ਨੂੰ ਮਿਲ ਲਿਆ, ਮੈਨੂੰ ਮਿਲ ਲਈ, ਤੀਜੀ ਤੇਰੀ ਧਿਰ ਕਿਹੜੀ, ਚੱਲ ਕਿੱਥੇ ਚੱਲਣਾ। ਮਰਦਾਨਾ ਉੱਠ ਕੇ ਤੁਰ ਪਿਆ ਤੇ ਮਾਤਾ ਜੀ ਮਗਰੇ ਆ ਗਿਆ ਗੁਰੂ ਨਾਨਕ ਦੇ ਪਾਸ, ਮਗਰੇ ਮਗਰੇ ਬੋਲੇ ਪੈਲੀ, ਮਾਤਾ ਜੀ ਵੀ ਪਹੁੰਚ ਗਈ। ਮਗਰੋਂ ਪੁੱਛ ਕੇ ਮਹਿਤਾ ਕਲਿਆਣ ਰਾਏ ਵੀ ਤੁਰੇ ਆਏ, ਦੋਵਾਂ ਨੂੰ ਆਉਂਦਿਆਂ ਨੂੰ ਧੰਨ ਗੁਰੂ ਨਾਨਕ ਨੇ ਪੂਰਨ ਅਦਬ ਸਤਿਕਾਰ ਦੇ ਨਾਲ ਪੈਰੀ ਹੱਥ ਲਾ ਕੇ ਕੋਲ ਬਿਠਾਇਆ, ਲਿਆ ਕੇ
ਆਪ ਜਿਸ ਵਿਛਾਈ ਤੇ ਬੈਠੇ ਸਨ ਉਸ ਤੋਂ ਥੱਲੇ ਹੋ ਗਏ, ਮਾਤਾ ਪਿਤਾ ਨੂੰ ਅਧਰ ਨਾਲ ਬਿਠਾਏ। ਪਰ ਅੱਜ ਮਹਿਤਾ ਜੀ ਦੀਆਂ ਨਜ਼ਰਾਂ ਚ ਕੁਝ ਹੋਰ ਹੈ। ਸੋਚੀ ਪਏ ਹੋਏ, ਮੈਂ ਸਾਰੀ ਉਮਰ ਪੁੱਤਰ ਪੁੱਤਰ ਕਹਿ ਕੇ ਚਟਕਾਈ ਦਿੰਦਾ ਰਿਹਾ, ਸਾਰਾ ਸੰਸਾਰ ਜਿਹਨੂੰ ਮੱਥੇ ਟੇਕਦਾ, ਸਾਰਾ ਸੰਸਾਰ ਜਿਸ ਨੂੰ ਧਨ ਧਨ ਕਹਿ ਕੇ ਯਾਦ ਕਰਦਾ, ਕਾਲੂ ਕਿਤੇ ਤੇਰੇ ਮੰਦੇ ਭਾਗਦਾ ਨਹੀਂ ਕਿ ਤੂੰ ਇਸ ਨੂੰ ਸਮਝ ਨਾ ਸਕਿਆ। ਨਾਨਕੀ ਜਿਸ ਨੂੰ ਰੱਬ ਰੱਬ ਕਹਿੰਦੀ, ਅੱਜ ਗੌਰ ਨਾਲ ਵੇਖਿਆ ਕੁਝ ਹੋਰ ਦਿਸਿਆ। ਹੌਲੀ ਜੀ ਛੋਪਲੇ ਜਾ ਅਗਾਂਹ ਹੋਇਆ ਤੇ ਗੁਰੂ ਨਾਨਕ ਦੇ ਚਰਨਾਂ ਤੇ ਪੈ ਗਿਆ। ਧੰਨ ਗੁਰੂ ਨਾਨਕ, ਕਹਿਣ ਲੱਗੇ ਪਿਤਾ ਜੀ ਕੀ ਕਰਦੇ ਹੋ? ਕਹਿਣ ਲੱਗੇ ਨਾਨਕ, ਨਾ ਅੱਜ ਪਿਤਾ ਨਾ ਕਹੋ, ਅੱਜ ਮੈਨੂੰ ਤੂੰ ਆਪਣੇ ਘਰ ਪ੍ਰਵੇਸ਼ ਕਰਨ ਦੀ ਆਗਿਆ ਦੇ, ਆਪਣੇ ਮਾਰਗ ਤੇ ਮੈਨੂੰ ਲਾ ਲੈ, ਮੈਨੂੰ ਵੀ ਉਹ ਕੁਝ ਬਣਾ ਲੈ। ਤੂੰ ਕਿੰਨਿਆਂ ਨੂੰ ਆਪਣੇ ਨਾਲ ਜੋੜਿਆ, ਆਪਣੇ ਮਗਰ ਲਾਇਆ, ਆਪਣੀ ਸਿੱਖੀ ਬਖਸ਼ਿਸ਼ ਕੀਤੀ ਏ, ਅੱਜ ਆਪਣੇ ਬਾਪ ਦੀ ਝੋਲੀ ਵੀ ਉਹ ਖੈਰ ਪਾ ਦੇ। ਧੰਨ ਗੁਰੂ ਨਾਨਕ ਨੇ ਮੋਢਿਆਂ ਤੋਂ ਫੜਿਆ, ਪਿਤਾ ਦੇ ਕੰਨ ਕੋਲ ਹੌਲੀ ਜੀ ਕਹਿਤਾ, ਸਤ ਕਰਤਾਰ ਸਤਨਾਮ। ਮਹਿਤਾ ਜੀ ਦਾ ਲੂਹ ਨੂੰ ਠਰ ਗਿਆ, ਆਨੰਦ ਨਾਲ ਭਰ ਗਿਆ ਰੋਮ ਰੋਮ। ਹੈਰਾਨ ਹੋ ਗਏ, ਮੈਂ ਇਸ ਚੀਜ਼ ਤੋਂ ਐਵੇਂ ਹੀ ਵਾਂਝਾ ਰਹਿ ਗਿਆ, ਕਿਉਂ ਜਾਪਿਆ ਵੀ ਇੱਕ ਦਿਨ ਤਾਂ ਐਸਾ ਸੀ ਜਿਸ ਦਿਨ ਨਾਨਕ ਨੇ ਮੇਰੇ ਘਰ ਜਨਮ ਲਿਆ ਸੀ, ਤੇ ਅੱਜ ਇਉਂ ਜਾਪਦਾ ਜਿਵੇਂ ਨਾਨਕ ਦੇ ਘਰ ਮੈਂ ਜਨਮ ਲੈ ਰਿਹਾ। ਮਹਿਤਾ ਜੀ ਨੂੰ ਇਉਂ ਜਾਪਦਾ ਜਿਵੇਂ ਨਾਨਕ ਦੀ ਗੁਰਮਤ ਦੇ ਘਰ ਵਿਚ, ਨਾਨਕ ਦੇ ਘਰ ਚ ਅੱਜ ਮੇਰਾ ਨਵਾਂ ਜੀਵਨ, ਨਵਾਂ ਜਨਮ ਹੋ ਕੇ ਇੱਕ ਨਵੇਂ ਜੀਵਨ ਦੀ ਆਰੰਭਤਾ ਹੋਈ। ਸਰੂਰ ਨਾਲ ਭਰੇ, ਆਨੰਦ ਨਾਲ ਭਰੇ ਹੋਏ, ਸਰਸਾਰ ਹੋਏ, ਗੁਰੂ ਨਾਨਕ ਦੇ ਚਰਨਾਂ ਤੇ ਢਹਿ ਪੈਣਾ ਚਾਹੁੰਦੇ, ਕਿਉਂਕਿ ਉਹ ਕੁਝ ਮਿਲ ਗਿਆ ਹੈ ਜੋ ਗੁਰੂ ਨਾਨਕ ਦੇ ਦਰ ਤੋਂ ਬੜਿਆਂ ਨੂੰ ਮਿਲਿਆ।

아까 백어질 동승을 하듯 아까 타거질 옆인도 때리라서 사람 때리 속파야 서다 나는 기어다 또 아게 아다사마리 옆

ਇਹ ਤੋਂ ਉਰਾ ਨਹੀਂ, ਸਹਿਜ ਦੇ ਘਰ ਤੋਂ ਉਰਾ ਨਹੀਂ ਖਲੋਣਾ ਸਿੱਖਣੇ। ਗੁਰਮੁਖ ਨੇ ਇੱਕ ਮੰਜ਼ਿਲ ਤੈਅ ਕਰਨੀ, ਕਦਮ ਕਦਮ ਅੱਗੇ ਵਧਣਾ। ਜਿਹੜਾ ਤੁਰਦਾ ਹੈ ਉਹ ਕਦੇ ਨਾ ਕਦੇ ਮੰਜ਼ਿਲ ਤੇ ਪਹੁੰਚ ਹੀ ਜਾਂਦਾ, ਜਿਹੜਾ ਤੁਰਦਾ ਨਹੀਂ ਉਹਦੀ ਮੰਜ਼ਿਲ ਤੇ ਪਹੁੰਚਣ ਦੀ ਕੋਈ ਆਸ ਨਹੀਂ। ਗੁਰਮੁਖ ਦੀ ਮੰਜ਼ਿਲ ਹੈ ਸਹਿਜ ਅਵਸਥਾ, ਉਹ ਸਹਿਜ ਦੀ ਅਵਸਥਾ ਜਿੱਥੇ ਨਾ ਊਂਗ ਰਹਿ ਜਾਏ, ਨਾ ਭੁੱਖ ਰਹਿ ਜਾਏ, ਨਾ ਦੁੱਖ ਰਹਿ ਜਾਏ, ਨਾ ਸੁੱਖ ਰਹਿ ਜਾਏ, ਨਾ ਸੁੱਖ ਵਿੱਚ ਉਛਲੇ, ਨਾ ਦੁੱਖ ਵਿੱਚ ਰੋਣ ਬਹਿ ਜਾਏ, ਨਾ ਕੁਝ ਮਿਲ ਜਾਏ ਤੇ ਹਰਖ ਹੋਵੇ, ਨਾ ਕੁਝ ਚਲਾ ਜਾਏ ਤੇ ਸੋਗ ਹੋਵੇ। ਉਹ ਜਿਸ ਦੀ ਬਾਣੀ ਵਿੱਚ ਪ੍ਰੋੜਤਾ ਹੋਈ ਏ, ਸਹਿਜ ਕੀ ਅਕਥ ਕਥਾ ਹੈ ਨਰਾਰੀ, ਤੁਲ ਨਹੀਂ ਚੜੇ ਜਾਏ ਨਾ ਮੁਕਾਤੀ, ਹਲਕੀ ਲਗੇ ਨਾ ਭਾਰੀ। ਉਸ ਸਹਿਜ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਗੁਰਮੁਖ ਨੇ ਇੱਕ ਮੰਜ਼ਿਲ ਤੈਅ ਕਰਨੀ, ਕਿਸ ਰਸਤੇ ਤੇ ਤੁਰਨਾ ਹੈ। ਗੁਰਮੁਖ ਦਾ ਆਪਣਾ ਇੱਕ ਰਸਤਾ ਹੈ, ਉਸ ਰਸਤੇ ਦੀਆਂ ਪੈੜਾਂ ਗੁਰੂ ਨਾਨਕ ਨੇ ਛੱਡੀਆਂ ਨੇ। ਤੁਸੀਂ ਵੇਖਿਆ ਹੈ ਕੱਚੇ ਰਾਹਾਂ ਤੇ ਇੱਕ ਬੰਦਾ ਲੰਘ ਜਾਏ ਨਾ, ਉਹਦੇ ਪੈਰਾਂ ਦੇ ਨਿਸ਼ਾਨ ਪੈਂਦੇ। ਦੂਜਾ ਉਹ ਬੰਦਾ ਜਿਸਨੇ ਉਹ ਪਾਸਾ ਕਦੇ ਨਾ ਵੇਖਿਆ ਹੋਵੇ, ਇਧਰ ਉਧਰ ਝਾਕਦਾ, ਜਿੱਧਰ ਪੈਰਾਂ ਦੇ ਨਿਸ਼ਾਨ ਨਜ਼ਰ ਆਉਣ ਉਧਰ ਤੁਰ ਪੈਂਦਾ, ਪੈਰਾਂ ਦੇ ਨਿਸ਼ਾਨ ਡਬਲ ਹੋ ਜਾਣ, ਦੋਹਰੇ ਹੋ ਜਾਣ। ਤੀਜੇ ਬੰਦੇ ਨੂੰ ਇਉਂ ਜਾਪੇਗਾ ਜਿਵੇਂ ਇਥੋਂ ਕੋਈ ਇੱਕ ਨਹੀਂ ਕਈ ਜਣੇ ਲੰਘੇ, ਤਿੰਨ ਬੰਦੇ ਚਾਰ ਬੰਦੇ ਲੰਘਣਗੇ ਪਗਡੰਡੀ ਬਣ ਜਾਏ। ਜਿਸਨੇ ਤਿੰਨ ਚਾਰ ਦੇ ਮਗਰ ਲੰਘਦਿਆਂ ਲੰਘਦਿਆਂ ਉਸ ਪਗਡੰਡੀ ਤੇ ਲੰਘਦਿਆਂ ਲੰਘਦਿਆਂ ਸੈਂਕੜੇ ਬੰਦੇ ਲੰਘਣਗੇ ਤੇ ਰਾਹ ਬਣ ਜਾਏਗਾ, ਜਿਸਨੇ ਹਜ਼ਾਰਾਂ ਲੰਘਣਗੇ ਤੇ ਸ਼ਾਹਰਾਹ ਸੜਕ ਬਣ ਜਾਏਗੀ। ਧੰਨ ਗੁਰੂ ਨਾਨਕ ਨੇ ਤੁਹਾਡੇ ਵਾਸਤੇ ਇੱਕ ਸ਼ਾਹਰਾਹ ਦਾ ਮੁੱਢ ਬਣੇ, ਗੁਰਮੁਖ ਦੇ ਮਾਰਗ ਦਾ ਮੁੱਢ ਬਣੇ। ਉਸ ਮਾਰਗ ਤੇ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਨਾਲ ਲੈ ਕੇ ਤੁਰਦੇ ਨੇ ਪਏ, ਤੇ ਗੁਰੂ ਨਾਨਕ ਸਾਹਿਬ ਦੇ ਮਗਰ, ਭਾਈ ਮਰਦਾਨੇ ਦੇ ਮਗਰ ਮਗਰ ਕਿਤੇ ਰਾਏ ਬੁਲਾਰ ਤੁਰਿਆ ਜਾਂਦਾ ਨਜ਼ਰ ਆਉਂਦਾ, ਕਿਤੇ ਮਹਾਰਾਜ ਸ਼ਿਵਨਾਭ ਤੁਰੇ ਜਾਂਦੇ ਨਜ਼ਰ ਆਉਂਦੇ, ਕਿਤੇ ਭਾਈ ਭਗੀਰਥ ਤੁਰਿਆ ਜਾਂਦਾ ਨਜ਼ਰ ਆਉਂਦਾ, ਕਿਤੇ ਭਾਈ ਬੂੜਾ ਜੀ ਜਾਂਦੇ ਨਜ਼ਰ ਆਉਂਦੇ। ਇਨ੍ਹਾਂ ਸਾਰਿਆਂ ਨੇ ਮਿਲ ਕੇ ਗੁਰੂ ਨਾਨਕ ਦੇ ਮਗਰ ਤੁਰ ਤੁਰ ਕੇ ਇਸ ਪਗਡੰਡੀ ਨੂੰ ਸ਼ਾਹਰਾਹ ਦਾ ਰੂਪ ਦਿੱਤਾ। ਸਾਡੇ ਵਾਸਤੇ ਬਣੀ ਬਣਾਈ ਸੜਕ ਹੈ, ਗੁਰਮਤ ਗਾਡੀ ਰਾਹ ਹੈ। ਇਸ ਗਾਡੀ ਰਾਹ ਤੇ ਤੁਰਨ ਵਾਲਿਆਂ ਨੇ ਇੱਕ ਮੰਜ਼ਿਲ ਤੇ ਪਹੁੰਚਣਾ, ਜਿਹੜਾ ਬੰਦਾ ਉਸ ਮੰਜ਼ਿਲ ਤੇ ਪਹੁੰਚਣ ਦੀ ਤੀਬਰਤਾ ਲੈ ਕੇ ਨਹੀਂ ਤੁਰਦਾ, ਹੌਲੀ ਚਾਲੇ ਤੁਰਦਾ ਜਾਂ ਤੁਰਦਾ ਹੀ ਨਹੀਂ, ਉਸ ਬੰਦੇ ਨੂੰ ਸੋਚਣਾ ਚਾਹੀਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦੇ ਨੇ

ਭਾਈ ਸਾਹਿਬ ਨੇ ਇੱਕ ਨਦੀ ਵਗੀ ਜਾਂਦੀ ਨੂੰ ਤੁਰਦਿਆਂ ਵੇਖਿਆ, ਉਛਲਦਿਆਂ ਛਾਲਾਂ ਮਾਰਦਿਆਂ ਤੇਜ਼ ਵਹਿੰਦਿਆਂ ਨਦੀ ਨੂੰ ਵੇਖਿਆ ਤੇ ਕਵੀ ਮਨ ਵੇਖਦਾ ਕਹਿੰਦਾ ਇਹਨੂੰ ਭਾਜੜ ਕਾਹਦੀ ਪਈ। ਵੇਖਣ ਵਿਚ ਆਇਆ ਹੇਮਕੁੰਡ ਦੇ ਰਾਹ ਦੇ ਵਿਚ ਗੋਬਿੰਦ ਘਾਟ ਜਿੱਥੇ ਡੇਰਾ ਹੁੰਦਾ ਉਥੇ ਅਲਖਨੰਦਾ ਵਗ ਰਹੀ, ਬਹੁਤ ਤੇਜ਼ੀ ਨਾਲ ਉਹ ਪਾਣੀ ਉਪਰੋਂ ਹੇਠਾਂ ਨੂੰ ਆ ਰਿਹਾ ਤੇ ਜੇ ਗੋਬਿੰਦ ਘਾਟ ਤੋਂ ਉਪਰ ਨੂੰ ਲੰਘ ਜਾਈਏ ਹੇਮਕੁੰਟ ਵਾਲੇ ਪਾਸੇ ਨਹੀਂ ਇਧਰ ਬਦਰੀਨਾਥ ਉਥੇ ਦਾ ਵਹਾਅ ਹੋਰ ਵੀ ਤਿੱਖਾ। ਇੱਕ ਸਾਧੂ ਨੂੰ ਪੁੱਛਿਆ ਸਹਿਜ ਸੁਭਾਏ, ਪੁੱਛਿਆ ਇਹ ਪਾਣੀ ਇੰਨਾ ਤੇਜ਼ ਕਿਉਂ ਵਗਦਾ। ਹੁਣ ਬੜੀ ਸਿੱਧੀ ਜੀ ਗੱਲ ਹੈ ਕਿ ਉਤਰਾਈ ਤੋਂ ਲਹਾਈ ਵੱਲ ਜਾਏਗਾ ਤੇ ਤੇਜ਼ ਹੀ ਵਗੇਗਾ, ਇਹ ਤਾਂ ਹੈ ਸੰਸਾਰ ਦੀ ਬਿਰਤੀ। ਲੇਕਿਨ ਸਾਧੂ ਕਿਸੇ ਹੋਰ ਬਿਰਤੀ ਨਾਲ ਸੋਚਦਾ, ਉਹ ਕਹਿੰਦਾ ਨਹੀਂ ਉਪਰੋਂ ਤੇਜ਼ੀ ਨਾਲ ਥੱਲੇ ਨੂੰ ਪਾਣੀ ਕੇਵਲ ਇਸ ਕਰਕੇ ਨਹੀਂ ਵਗ ਰਿਹਾ ਕਿ ਉਤਰਾਈ ਤੋਂ ਲਹਾਈ ਵੱਲ ਜਾ ਰਹੇ, ਬਲਕਿ ਇਸ ਨੂੰ ਕਾਹਲੀ ਹੈ ਕਿ ਜਲਦੀ ਤੋਂ ਜਲਦੀ ਜਿੱਥੋਂ ਵਿਛੜਿਆ ਉੱਥੇ ਜਾ ਪਹੁੰਚਾਂ। ਧਿਆਨ ਦੇ, ਪਾਣੀ ਸਮੁੰਦਰ ਵਿੱਚੋਂ ਉੱਠਿਆ ਸੀ ਬੱਦਲ ਦੇ ਰੂਪ ਵਿੱਚ, ਕੁਝ ਕਿਧਰੇ ਵਸ ਗਿਆ ਕੁਝ ਕਿਧਰੇ ਵਸ ਗਿਆ, ਕੁਝ ਬਹੁਤ ਦੂਰ ਹਿਮਾਲਿਆ ਦੀਆਂ ਚੋਟੀਆਂ ਤੇ ਆ ਕੇ ਬਰਫ਼ ਬਣ ਕੇ ਡਿੱਗ ਗਿਆ। ਸਮੁੰਦਰ ਤੋਂ ਵਿਛੜਿਆ ਇਸ ਨੂੰ ਮਹੀਨੇ ਤੇ ਵਰੇ ਬੀਤ ਗਏ ਨੇ, ਬਰਫ਼ ਬਣ ਕੇ ਪੱਥਰ ਬਣ ਕੇ ਪਏ ਨੂੰ ਬਹੁਤ ਸਮਾਂ ਲੰਘ ਗਿਆ। ਬਰਸਾਤ ਨੇ ਮਦਦ ਕੀਤੀ, ਧੁੱਪ ਨੇ ਮਦਦ ਕੀਤੀ, ਉਹ ਬਰਫ਼ ਪਿਘਲੀ ਏ ਕਤਰਿਆਂ ਦਾ ਰੂਪ ਧਾਰਨ ਕੀਤਾ। ਉਹ ਕਤਰੇ ਮੁੜ ਕੇ ਦੌੜ ਪਏ ਨੇ, ਕਿੱਧਰ ਨੂੰ ਦੌੜ ਪਏ ਨੇ, ਉਸੇ ਸਾਗਰ ਚ ਪਹੁੰਚਣ ਵਾਸਤੇ। ਹਾਲਾਂਕਿ ਜ਼ਰੂਰੀ ਨਹੀਂ ਕਿ ਸਾਰੇ ਸਾਗਰ ਤੱਕ ਪਹੁੰਚਣਗੇ, ਬਹੁਤ ਸਾਰੇ ਰਾਹ ਵਿਚ ਰਹਿ ਜਾਣਗੇ, ਰਾਹ ਦੀਆਂ ਨਹਿਰਾਂ ਤੇ ਨਾਲੇ ਇਨ੍ਹਾਂ ਨੂੰ ਖੇਤਾਂ ਚ ਫੈਲਾ ਦੇਣਗੇ। ਯਤਨ ਫੇਰ ਹੋਵੇਗਾ, ਫਿਰ ਇਹ ਬੁਖਾਰ ਆਦਿ ਦਾ ਰੂਪ ਧਾਰਨ ਕਰਕੇ ਮੁੜ ਕੇ ਬਦਲਾਂ ਦਾ ਰੂਪ ਧਾਰਨ ਕਰਕੇ ਇਹ ਉੱਠਣਗੇ, ਮੁੜ ਕੇ ਉੱਡਣਗੇ। ਸਫ਼ਰ ਜਾਰੀ ਰਹੇਗਾ, ਭਟਕਣਾ ਵੀ ਜਾਰੀ ਰਹੇਗੀ, ਲੇਕਿਨ ਜਿੰਨੀ ਤੇਜ਼ੀ ਦੇ ਨਾਲ ਇਹ ਚੱਲ ਰਹੇ ਨੇ, ਇਹ ਕਤਰੇ ਵਹਿਣ ਬਣ ਕੇ ਜਿੰਨੀ ਤੇਜ਼ੀ ਨਾਲ ਚੱਲ ਰਹੇ ਨੇ, ਇਹ ਇਸ ਕਰਕੇ ਦੌੜ ਰਹੇ ਨੇ ਕਿ ਛੇਤੀ ਤੋਂ ਛੇਤੀ ਸਾਗਰ ਚ ਜਾ ਕੇ ਮਿਲ ਜਾਏ। ਜੀਵ ਵੀ ਪ੍ਰਭੂ ਤੋਂ ਵਿਛੜਿਆ ਹੋਇਆ, ਪ੍ਰਭੂ ਨਾਲ ਮਿਲਣ ਵਾਸਤੇ ਗੁਰੂ ਨਾਨਕ ਨੇ ਇਸਨੂੰ ਇੱਕ ਮਾਰਗ ਦਿੱਤਾ। ਮਾਰਗ ਹੋਰ ਵੀ ਹੈ, ਸਾਰੇ ਮੁਬਾਰਕ ਨੇ, ਸਾਰੇ ਰਸਤੇ ਪ੍ਰਭੂ ਨੂੰ ਮਿਲਣ ਦੇ ਚੰਗੇ ਨੇ, ਨੇਕ ਨੇ, ਸਫਲ ਨੇ, ਮਗਰ ਗੁਰਮਤ ਦਾ ਗਾਡੀ ਮਾਰਗ ਛੋਟੇ ਤੋਂ ਛੋਟਾ ਸਿੱਧੇ ਤੋਂ ਸਿੱਧਾ ਰਸਤਾ ਦੱਸਿਆ ਗਿਆ। ਇਸ ਰਾਹ ਤੇ ਤੁਰਨ ਵਾਲੇ ਜੇ ਤੁਰਦੇ ਹੋਣ ਛੇਤੀ ਪਹੁੰਚਦੇ ਨੇ। ਉਹ ਜਿਹੜੇ ਤੁਰਦੇ ਨੇ ਉਹਨਾਂ ਦੀ ਇੱਕ ਨਿਯਮਾਵਲੀ ਹੈ, ਉਹਨਾਂ ਦੇ ਇੱਕ ਅਸੂਲਾਂ ਦੀ ਲੜੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮਤ ਅਨੁਸਾਰ ਉਹ ਨਿਯਮਾਂ ਦੀ ਲੜੀ ਵਰਣਨ ਕਰਦੇ। ਭਾਈ ਸਾਹਿਬ ਕਹਿੰਦੇ ਨੇ ਗੁਰਮੁਖਾਂ ਦਾ ਇੱਕ ਸਹੀ ਰਸਤਾ ਹੈ, ਪੰਥ ਕਹਿੰਦੇ ਨੇ ਰਸਤੇ ਨੂੰ, ਪਥ ਨੂੰ। ਅਸੀਂ ਸਿੱਖ ਪੰਥ ਕਹਿੰਦੇ ਹਾਂ, ਸਿੱਖ ਪੰਥ ਦਾ ਮਤਲਬ ਹੈ ਸਿੱਖਾਂ ਦਾ ਰਾਹ, ਜਿਸ ਰਾਹ ਤੇ ਚੱਲ ਕੇ ਸਿੱਖ ਗੁਰੂ ਨੂੰ ਮਿਲ ਕੇ ਪ੍ਰਭੂ ਵਿਚ ਅਭੇਦ ਹੋਣ ਦਾ ਯਤਨ ਕਰਦਾ। ਗੁਰਮੁਖ ਸੱਚਾ ਪੰਥ ਹੈ, ਗੁਰਮੁਖ ਦਾ ਇੱਕ ਸੋਹਣਾ ਸੱਚਾ ਰਸਤਾ ਹੈ, ਜਿਸ ਰਸਤੇ ਤੇ ਚੱਲ ਕੇ ਸਹਿਜ ਘਰ ਦੌਰਾ ਨਹੀਂ ਖਲੋਂਦਾ, ਸਹਿਜ ਘਰ ਤੱਕ ਪਹੁੰਚਣ ਦੇ ਭਰਪੂਰ ਯਤਨ ਚ ਲੱਗਾ ਰਹਿੰਦਾ। ਗੁਰਮੁਖ ਸੱਚ ਰਹਿਰਾਸ ਹੈ। ਹੁਣ ਜਿਹੜਾ ਕਿਸੇ ਰਾਹ ਤੇ ਤੁਰਦਾ ਹੈ ਉਹਦੇ ਕੋਲ ਅਸੂਲ ਨੇ। ਧਰਮ ਦੇ ਰਾਹ ਤੇ ਤੁਰਨ ਵਾਲੇ ਵਾਸਤੇ ਸਭ ਤੋਂ ਪਹਿਲਾਂ ਪ੍ਰਾਰਥਨਾ ਆਉਂਦੀ, ਸ਼ਰਧਾ ਭਰੀ ਪ੍ਰਾਰਥਨਾ ਆਉਂਦੀ, ਅਰਦਾਸ ਆਉਂਦੀ। ਪੁੱਛਿਆ ਗੁਰਸਿੱਖ ਦੀ ਗੁਰਮਤ ਦੇ ਮਾਰਗ ਤੇ ਚੱਲਣ ਵਾਲੇ ਦੀ ਰਹਿਰਾਸ ਕੀ ਏ, ਅਰਦਾਸ ਕੀ ਏ। ਆਪਾਂ ਸੋਧਰ ਪੜ੍ਹਨੇ ਹਰ ਕੀਰਤ ਹਮਰੀ ਰਹਿਰਾਸ। ਇੱਥੇ ਕਹਿੰਦੇ ਨੇ, ਕਹਿੰਦੇ ਨੇ ਗੁਰਮੁਖ ਦੀ ਸੱਚੀ ਅਰਦਾਸ ਇਹ ਹੈ, ਬਲਕਿ ਰਹਿਰਾਸ ਦੇ ਇੱਕ ਅਰਥ ਹੋਰ ਵੀ ਵਿਦਵਾਨ ਕਰਦੇ ਨੇ। ਉਹ ਕਹਿੰਦੇ ਨੇ ਇਹ ਫਾਰਸੀ ਦੇ ਸ਼ਬਦ ਤੋਂ ਬਣਿਆ ਹੈ, ਜਿਹਨੂੰ ਕਹਿੰਦੇ ਆ ਰਹਿਰਾਸਤ। ਰਾਸਤ ਕਹਿੰਦੇ ਨੇ ਸਹੀ, ਸੱਜਾ ਵੀ ਕਹਿੰਦੇ ਨੇ, ਜਿਹਨੂੰ ਆਪਾਂ ਰਾਈਟ ਕਹਿੰਦੇ ਆ, ਫਾਰਸੀ ਵਾਲੇ ਵੀ ਰਾਸਤ ਹੀ ਕਹਿੰਦੇ। ਇਹ ਰਾਈਟ ਸੱਜੇ ਨੂੰ ਵੀ ਕਹਿੰਦੇ ਨੇ, ਰਾਈਟ ਠੀਕ ਨੂੰ ਵੀ ਕਹਿੰਦੇ ਨੇ। ਫਾਰਸੀ ਵਾਲੇ ਵੀ ਰਾਸਤ ਸੱਜੇ ਨੂੰ ਵੀ ਕਹਿੰਦੇ ਨੇ, ਸਹੀ ਨੂੰ ਵੀ ਕਹਿੰਦੇ ਨੇ ਤੇ ਸੱਜੇ ਨੂੰ ਵੀ ਕਹਿੰਦੇ ਨੇ। ਰਹੇ ਰਾਸਤ ਦਾ ਮਤਲਬ ਹੈ ਸਹੀ ਰਸਤਾ। ਰਹੇ ਰਾਸਤ ਤੋਂ ਰਹਿਰਾਸ ਬਣਿਆ, ਜਿਵੇਂ ਅਰਜ਼ਦਾਸ਼ਤ ਤੋਂ ਅਰਦਾਸ ਬਣਿਆ। ਅਰਜ਼ਦਾਸ਼ਤ ਦਾ ਮਤਲਬ ਹੁੰਦਾ ਹੈ ਬੇਨਤੀ ਕਰਨਾ, ਅਰਜ਼ ਕਰਨਾ। ਅਰਜ਼ਦਾਸ਼ਤ ਬਦਲ ਕੇ ਅਰਦਾਸ ਹੋ ਗਿਆ, ਰਹਿਰਾਸਤ ਬਦਲ ਕੇ ਰਹਿਰਾਸ ਹੋ ਗਿਆ। ਭਾਈ ਸਾਹਿਬ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਮੁਖ ਸੱਚ ਰਹਿਰਾਸ ਹੈ, ਪੈਰੀ ਪਏ ਪਾ ਖਾਕ ਜੇ ਹੋਵੇ, ਗੁਰੂ ਕੇ ਚਰਨੀ ਲਾ ਕੇ ਨਿਮਰਤਾ ਦਾ ਪੁੰਜ ਬਣ ਕੇ ਮਿੱਟੀ ਹੀ ਹੋ ਜਾਏ,
गुरु चरणा दी खाक ही हो जाए के भला भाई जी धर्म के मार्ग ते चलन वाले दे अपने अपने असूल ने सिख का भी असूल है गुरमुख का भी असूल है ते हर धर्म वाले ने इशनान नू बड़ी महत्ता दिती है गुरमत विच भी कहा गया गुरमुख नाम दान इशनान भाई साहब जी सिख का नहाना की सिख का इशनान की ते भाई साहब कहंदे ने गुरसिख का इशनान गुरमुख का इशनान यह है कि निरा बाहरों ना अपने आप नू साफ करे ए निरा साबण दे नाल शरीर नू ना साफ करे धन गुरु नानक कहंदे भरिए हाथ पैर तन देह पानी धोते उतर सुखे मूत पलीती कपड़ होए दे साबुन लईए ओ धोए इसे तरह भरिए मत पापा के संग ओ धोपै नावे के रंग शरीर गंदा हुंदा है कपड़े गंदे हुंदे ने साबण नाल साफ कर लेने मन गंदा हो जावे ते नाम दे रंग नाल धोता जांदा है साफ करना है मन भी जरूर साफ करना है भाई साहब कहंदे ने गुर मत लै गुरु की मत लै के माड़ी मत दुरमत कुमत नू अंदरों धो के बाहर कढ दिंदा है सिख दा असली नहाउणा तां इह वैसे तां सिख वास्ते है कर इशनान सिमर प्रभ अपना मन तन पहे अरोगा तू बाहरला इशनान करेगा तेरा शरीर अरोग रहेगा तू मन दा इशनान पानी द्वारा करेगा तेरा मन अरोग रहेगा इस दोहरी अरोगता वास्ते दोहां पक्खां तो हाइजीनिक पक्ष नाल मन दी हाइजीन इस गल विच है कि मनुख मन नूं पापां तो साफ रखे ते तन दी हाइजीन इस गल विच है कि इस नूं गंदगी तो साफ रखे अज नारे लगदे ने शहरां नूं साफ रखो गलियां नूं साफ रखो घरां नूं साफ रखो शरीर नूं भी साफ रखो लेकिन जे मन साफ ना कीता ते बाहरली सफाई बेकार होके रह जाए भाई साहब कहंदे ने गुरमत लै दुरमत मल धोवे अच्छा भाई जी ए तां हो गया इशनान हो गया हुण पूजा करेगा धर्म दे मार्ग ते चलन वाले दी पूजा भी तां कोई हुंदी है गुरमुख किस चीज दी पूजा करेगा भाई साहब कहंदे ने गुरमत अनुसार कहंदे ने गुरसिखी दा पूजना गुरसिख पूज पिरम रस पोवे गुरसिख गुरसिख दी ही पूजा करे क्योंकि गुरसिखा अंदर सतगुर वरते जो सिखा नू लोक दोचै सो गुर खुशी आ

ਤੇ ਕਹਿ ਰਹੇ ਹੋ ਇਹਦੀ ਪੂਜਾ ਨੀ ਕਰਨੀ। ਸਾਹਿਬ ਕਹਿਣ ਲੱਗੇ ਇਹਦੀ ਨਿਰੀ ਪੂਜਾ ਨੀ ਕਰਨੀ, ਨਿਰੇ ਧੂਪ ਦੀਪਾਂ ਦਿੰਦੇ ਰਹਿਣਾ, ਇਹਨੂੰ ਸਮਝਣਾ। ਇਸ ਸ਼ਬਦ ਵਿਚ ਭਾਈ ਸਾਹਿਬ ਦੀ ਇਸ ਪੌੜੀ ਵਿਚ ਅੰਤਲੀ ਤੁਕ ਸਾਰ ਤੁਕ ਹੈ, ਸਾਧ ਸੰਗਤ ਗੁਰ ਸ਼ਬਦ ਵਿਲੋਵੈ। ਗੁਰ ਸੰਗਤ ਨਾਲ ਰਲ ਕੇ ਗੁਰਮੁਖ ਗੁਰ ਸ਼ਬਦ ਨੂੰ ਰਿੜਕੇ ਨਾਮ ਪ੍ਰਾਪਤ ਕਰਨ ਵਾਸਤੇ, ਨਾਮ ਦਾ ਮੱਖਣ ਲੈਣ ਵਾਸਤੇ, ਨਾਮ ਦਾ ਰਸ ਲੈਣ ਵਾਸਤੇ ਗੁਰਮੁਖ ਗੁਰ ਸ਼ਬਦ ਨੂੰ ਰਿੜਕੇ। ਹੁਣ ਜਿਹੜਾ ਗੁਰਮੁਖ ਮਾਫ ਕਰਨਾ ਗੁਰਮੁਖੀ ਨਹੀਂ ਪੜ੍ਹਿਆ, ਉਹ ਗੁਰ ਸ਼ਬਦ ਨੂੰ ਕਿਵੇਂ ਪੜ੍ਹੇਗਾ? ਅਸੀਂ ਸਾਰਾ ਕੁਝ ਚਾਰ ਚਾਰ ਪੰਜ ਪੰਜ ਜ਼ਬਾਨਾਂ ਪੜ੍ਹ ਲੈਂਦੇ ਹਾਂ, ਹਿਸਾਬ ਪੜ੍ਹ ਲੈਂਦੇ ਹਾਂ, ਬੜਾ ਕੁਝ ਪੜ੍ਹਨੇ ਆ, ਲੇਕਿਨ ਗੁਰਮੁਖੀ ਪੜ੍ਹਨ ਵਾਸਤੇ ਜੇ ਸਿੱਖ ਨੂੰ ਵਕਤ ਨਹੀਂ ਨਾ ਸਮਝ ਲੈਣਾ ਆ ਜੀ, ਇਸ ਰਾਹ ਤੇ ਤੁਰਨ ਦਾ ਯਤਨ ਨਹੀਂ ਕਰ ਰਿਹਾ, ਨੀਅਤ ਬਣੀ ਨਹੀਂ ਅਜੇ। ਗੁਰਮੁਖੀ ਪੜ੍ਹਨੀ ਤੇ ਗੁਰਮੁਖ ਬਣ ਕੇ ਗੁਰਸਿੱਖੀ ਦੇ ਵਿਚ ਪ੍ਰਵੇਸ਼ ਕਰਨਾ, ਗੁਰਬਾਣੀ ਨੂੰ ਵਿਚਾਰ ਸਹਿਤ ਪੜ੍ਹਨਾ, ਗੁਰਬਾਣੀ ਨੂੰ ਸਮਝਣ ਦਾ ਯਤਨ ਕਰਨਾ। ਮਹਾਰਾਜ ਪੰਚਮ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਬਾਣੀ ਪੜ੍ਹਨ ਦੇ ਕੀ ਲਾਭ ਨੇ? ਸਾਹਿਬ ਗੁਰੂ ਅਰਜਨ ਸਾਹਿਬ ਨੇ ਦੱਸਿਆ ਸੀ, ਜਿਹੜਾ ਇੱਛਾ ਰੱਖ ਕੇ ਪੜ੍ਹੇਗਾ, ਧਿਆਨ ਦੇਣਾ, ਇੱਛਾ ਰੱਖ ਕੇ ਪੜ੍ਹੇਗਾ ਸੋ ਪਦਾਰਥ ਪਾਏਗਾ। ਅਸੀਂ ਆਮ ਤੌਰ ਤੇ ਇੱਛਾ ਰੱਖ ਕੇ ਪੜ੍ਹਨੇ ਆ, ਅਸੀਂ ਬਾਣੀ ਪੜ੍ਹਨੇ ਆ, ਕੋਈ ਨਾ ਕੋਈ ਮਕਸਦ ਸਾਹਮਣੇ ਹੁੰਦਾ। ਮਹਾਰਾਜ ਕਹਿੰਦੇ ਨੇ ਮਕਸਦ ਪੂਰੇ ਹੋ ਜਾਣ, ਜਿਹੜਾ ਇੱਛਾ ਰੱਖ ਕੇ ਪੜ੍ਹੇਗਾ ਉਹਦੇ ਮਕਸਦ ਪੂਰੇ ਰਹੂ। ਤੇ ਮਹਾਰਾਜ ਕਹਿੰਦੇ ਨੇ ਜੋ ਵਿਚਾਰ ਸਹਿਤ ਪੜ੍ਹੇਗਾ ਸੋ ਗਿਆਨਵਾਨ ਹੋ, ਜਿਹੜਾ ਬਾਣੀ ਨੂੰ ਧਿਆਨ ਨਾਲ ਵਿਚਾਰ ਕੇ ਪੜ੍ਹੇਗਾ ਉਹ ਆਪ ਬੰਦਾ ਬੜਾ ਸਮਝ ਵਾਲਾ, ਅਕਲਮੰਦ ਤੇ ਪ੍ਰਭੂ ਨੂੰ ਸਮਝਣ ਵਾਲਾ ਹੋ ਜਾਏਗਾ। ਵਿਚਾਰ ਸਹਿਤ ਪੜ੍ਹੇਗਾ ਸੋ ਗਿਆਨਵਾਨ ਹੋਵੇਗਾ, ਪਿਆਰ ਸਹਿਤ ਪੜ੍ਹੇਗਾ ਸੋ ਮੇਰੇ ਨੇੜੇ ਹੋਵੇਗਾ, ਸ਼ਰਧਾ ਸਹਿਤ ਪੜ੍ਹੇਗਾ ਸੋ ਪ੍ਰਭੂ ਕੇ ਨਜ਼ਦੀਕ ਹੋਵੇਗਾ। ਗੁਰਸਿੱਖਾਂ ਨੇ ਪਿਆਰ ਨਾਲ ਵੀ ਪੜ੍ਹਿਆ, ਸ਼ਰਧਾ ਨਾਲ ਵੀ ਪੜ੍ਹਿਆ, ਵਿਚਾਰ ਨਾਲ ਵੀ ਪੜ੍ਹਿਆ, ਇੱਛਾ ਕਰਕੇ ਵੀ ਪੜ੍ਹਿਆ, ਲੇਕਿਨ ਸਭ ਤੋਂ ਸ੍ਰੇਸ਼ਟ ਉਹ ਹੈ ਕਿ ਵਿਚਾਰ ਸਹਿਤ ਔਰ ਸ਼ਰਧਾ ਸਹਿਤ ਇਕੱਠਾ ਪੜ੍ਹਿਆ ਜਾਏ। ਵਿਚਾਰ ਤੇ ਸ਼ਰਧਾ ਜਿੱਥੇ ਰਲ ਜਾਣ ਉੱਥੇ ਗੁਰਮੁਖਤਾਈ ਗੁਰਸਿੱਖੀ ਸ਼ੁਰੂ ਹੁੰਦੀ। ਭਾਈ ਸਾਹਿਬ ਪੂਜਾ ਤਾਂ ਹੋ ਗਈ ਗੁਰਸਿੱਖ ਦੀ, ਧੰਨ ਗੁਰੂ ਨਾਨਕ ਜਿਸ ਵੇਲੇ ਸਾਰਸਰਾਏ ਕੋਲ ਪਹੁੰਚੇ ਨੇ, ਪਹੁੰਚੇ ਤਾਂ ਕਿਸ ਤਰ੍ਹਾਂ ਆਪ ਜਾਣਦੇ, ਭਾਈ ਮਰਦਾਨਾ ਹੀਰਾ ਲੈ ਕੇ ਪਹੁੰਚੇ। ਸਾਰਸਰਾਏ ਨੇ 101 ਰੁਪਈਆ ਉਸ ਹੀਰੇ ਦੀ ਭੇਟਾ ਰੱਖ ਦਿੱਤੀ, ਕਹਿੰਦਾ ਮੈਂ ਮੁੱਲ ਨਹੀਂ ਪਾ ਸਕਦਾ, ਹਾਲਾਂਕਿ ਮੁੱਲ ਪਾਉਣ ਵਾਲਿਆਂ ਨੇ ਗਾਜਰਾਂ ਮੂਲੀਆਂ ਵੀ ਪਾਇਆ ਸੀ, ਮਠਿਆਈ ਦਾ ਸੇਰ ਦੇਣ ਨੂੰ ਵੀ ਤਿਆਰ ਸਨ, ਮਗਰ ਚੌਰੀ ਨੇ ਮੁੱਲ ਨਹੀਂ ਪਾਇਆ। ਉਹ ਕਹਿਣ ਲੱਗਾ ਏਡਾ ਕੀਮਤੀ ਹੀਰਾ ਇਹਦਾ ਮੁੱਲ ਨਹੀਂ ਪਾਇਆ ਜਾ ਸਕਦਾ, 101 ਰੁਪਈਆ ਭੇਟਾ ਦੇ ਸਕਣਾ, ਮੇਰੇ ਬਜ਼ੁਰਗਾਂ ਨੇ ਕਿਹਾ ਸੀ ਕਦੇ ਇਹੋ ਜਿਹਾ ਹੀਰਾ ਵੇਖੇ ਤੇ ਭੇਟਾ ਰੱਖ ਦੇ। ਭਾਈ ਮਰਦਾਨਾ ਭੇਟਾ ਲੈ ਕੇ ਪਹੁੰਚੇ, ਇੱਕ ਦੋ ਫੇਰੇ ਭਾਈ ਮਰਦਾਨੇ ਦੇ ਬੱਚੇ ਸਾਲਸਰਾਏ ਮਹਾਰਾਜ ਦੇ ਚਰਨਾਂ ਚ ਹਾਜ਼ਰ ਹੋਇਆ, ਆਪਣੇ ਨੌਕਰ ਨੂੰ ਨਾਲ ਲੈ ਕੇ ਦੁਕਾਨ ਬੰਦ ਕਰਕੇ ਮਹਾਰਾਜ ਦੇ ਚਰਨਾਂ ਵਿਚ ਆ ਗਿਆ। ਬੜੇ ਵਚਨ ਵਿਲਾਸ ਹੋਏ, ਕਈ ਦਿਨ ਮਹਾਰਾਜ ਫਿਰ ਇਹਦੇ ਘਰ ਵਿਚ ਟਿਕੇ। ਉਹੀ ਸਾਲਸਰਾਏ ਧਰਮ ਸਾਲਸਰਾਏ ਜੌਹਰੀ ਦੀ ਧਰਮਸ਼ਾਲਾ ਮੁੜ ਕੇ ਸਾਹਿਬ ਕਲਗੀਧਰ ਪਾਤਸ਼ਾਹ ਦਾ ਜਨਮ ਸਥਾਨ ਬਣ ਗਈ। ਪਟਨਾ ਸਾਹਿਬ ਵਿਖੇ ਪਵਿੱਤਰ ਸਥਾਨ ਤੇ ਮਹਾਰਾਜ ਕੁਝ ਦਿਨ ਟਿਕੇ। ਉਹ ਕੁਝ ਦਿਨ ਟਿਕਿਆ ਟਿਕਿਆ ਸਾਲਸਰਾਏ ਦੇ ਨੌਕਰ ਅਧਰਕੇ ਨੂੰ ਗਿਆਨ ਹੋ ਗਿਆ, ਉਹਨੂੰ ਮਸਤੀਆਂ ਪ੍ਰਾਪਤ ਹੋ ਗਈ। ਸਾਲਸਰਾਏ ਨੇ ਵੇਖਿਆ ਕਿ ਮੇਰਾ ਨੌਕਰ ਇਸ ਵੇਲੇ ਬੜੇ ਉੱਚੇ ਮੰਡਲਾਂ ਚ ਉਡਾਰੀਆਂ ਲਾ ਰਹੇ, ਹੱਥ ਬੰਨ ਕੇ ਕਹਿਣ ਲੱਗਾ ਸਾਹਿਬ ਨੂੰ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਪਾਤਸ਼ਾਹ ਆਪ ਨੇ ਆਪਣੇ ਸੇਵਕ ਤੇ ਮਿਹਰਾਂ ਕੀਤੀਆਂ ਨੇ, ਮੇਰੇ ਇਸ ਚਾਕਰ ਤੇ ਮੇਰੇ ਇਸ ਨੌਕਰ ਤੇ ਬੜੀ ਕਿਰਪਾ ਕੀਤੀ ਏ, ਇਹਨੂੰ ਗਿਆਨ ਬਖਸ਼ਿਆ, ਇਹਨੂੰ ਨਾਮ ਬਖਸ਼ਿਆ, ਇਹਨੂੰ ਬੜੀ ਉੱਚੀ ਸੁਰਤ ਬਖਸ਼ੀਏ, ਮੇਰੇ ਤੇ ਵੀ ਕਿਰਪਾ ਕਰੋ। ਧੰਨ ਗੁਰੂ ਨਾਨਕ ਕਹਿਣ ਲੱਗੇ ਭਾਈ ਅਸੀਂ ਤਾਂ ਹੁਣ ਚੱਲੇ ਆ, ਹੁਣ ਤੂੰ ਇਹਦੇ ਚਰਨੀ ਪੈ ਜਾ, ਧਿਆਨ ਦੇ, ਹੁਣ ਤੂੰ ਇਹਦੇ ਚਰਨੀ ਪੈ ਜਾ। ਕਹਿਣ ਲੱਗਾ ਮਹਾਰਾਜ ਨੌਕਰ ਦੇ ਚਰਨੀ ਪਾਉਂਦੇ ਹੋ, ਮਾਲਕ ਮੇਰੇ ਕੋਲੋਂ ਲੈ ਕੇ ਖਾਂਦਾ ਹੈ। ਧੰਨ ਗੁਰੂ ਨਾਨਕ ਹੱਸ ਪਏ, ਕਹਿਣ ਲੱਗੇ ਰੁਪਈਏ ਤੇਰੇ ਕੋਲੋਂ ਲੈ ਕੇ ਇਹ ਖਾਂਦਾ ਰਿਹਾ, ਨਾਮ ਇਹਦੇ ਕੋਲ ਲੈ ਕੇ ਤੂੰ ਲੈ ਲੈ, ਇਸ ਵੇਲੇ ਨਾਮ ਵੱਲੋਂ ਇਹ ਧਨਵੰਤ ਹੈ, ਰਜਿਆ ਹੋਇਆ, ਇਹ ਤੈਥੋਂ ਪਹਿਲਾਂ ਪ੍ਰਾਪਤ ਕਰਕੇ ਰਜਿਆ ਹੋਇਆ, ਰੁਪਈਏ ਤੇਰੇ ਕੋਲ ਸਨ ਤੇ ਇਹ ਮੰਗਦਾ ਰਿਹਾ, ਲੈਂਦਾ ਰਿਹਾ, ਚਾਕਰ ਬਣਿਆ ਰਿਹਾ, ਲੇਕਿਨ ਜੇ ਨਾਮ ਲੈਣਾ ਹੀ ਭਾਈ ਅਸੀਂ ਤਾਂ ਚੱਲੇ ਆ, ਸਾਲਸਰਾਏ ਜੇ ਨਾਮ ਲੈਣਾ।

ਰਾਗ ਕਦਾਰਾ ਮਹਲਾ ਪੰਜਵਾਂ ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਸਰਨੀ ਆਇਓ ਨਾਮ ਨਿਧਾਨ।